दुख दरिद्र तिन कह गए। सतगुरु चरण जिन परसिया, से पास

ਸਾਧ ਸਤ ਕੁਰਬਾਨ ਬਲਿਹਾਰੀ ਗੁਰ ਆਪਣੇ

0: ਮਹਾ ਕੇ ਬੋਲਣ ਬੋਲੀ ਅਜਿਤ ਸੁਣ ਧਰੇ ਪਿਆਰ
1: ਵੇਲਾ ਸਚ ਨਾਉ ਵਡਿਆਈ ਵੀ
0: ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆ।

0: ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ
0: ਗੁਰੀਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇਤੀ ਸਿਰ ਠੁ ਪਾਈ ਵੇਖਾਂ ਬਿਨ ਕਰ ਮਾ ਕੇ ਮਿਲੈ ਲਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਨਵਾਂ ਖੰਡਾਵੇ ਜਾਣੀਏ ਨਾਲ ਚੱਲੇ ਸਭ ਕੋਏ ਜੇ ਤਿਸ ਨਜ਼ਰ ਨਾ ਆਵੇ ਤਾਂ

ਸਾਧ ਕਹੀ ਨਾ ਜਾਏ, ਜੇ ਕੋ ਕਹਿ ਪੱਛੈ ਪਛਤਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮਨੈ ਮੋਹ ਚੋਟਾ ਨਾ ਖਾਏ, ਮਨ ਜਮ ਕੈ ਸਾਥ ਨ ਜਾਏ। ਮਨੈ ਮਾਰਗ ਠਾਕ ਨ ਪਾਏ, ਮਨੈ ਪਤਸ਼ੋ ਪ੍ਰਗਟ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮਨੈ ਤਰੈ ਤਾਰੀ ਗੁਰਸਿੱਖ, ਮਨੈ ਨਾਨਕ ਭਵੈ ਨ ਭਿੱਖ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨ।

ਕੁਦਰਤ ਕਵਨ ਕਹਾਂ ਵਿਚਾਰ ਵਾਰਨ ਜਾਵਾ ਏਕ ਵਾਰ ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ

0: ਸਲਾਮਤ ਨੈ
1: ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ
0: ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹੱਤਿਆ ਕਮਾਏ
1: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਏ
0: ਸੰਖ ਮਲ

ਖਰੀ ਲਿਖਣ ਬੋਲਣ ਬਾਨ ਅੱਖਰਾਂ ਸਰ ਸੰਜੋਗ ਵਖਾਨ ਜੇ ਤਾ ਗੀਤਾ ਤੇ ਤਾ ਨਾ ਉਵਨ ਨਾ ਵੈ ਨਾਹੀ ਕੋ ਥਾਉ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ

ਨਾਨਕ ਵੱਡਾ ਆਖੀ ਆਪੇ ਜਾਣ ਆਪ ਨਦੀਆਂ ਤੈਵਾ ਪਵੈ ਸਮੁੰਦਰ ਨ ਜਾਣੀਐ ਕੀੜੀ ਤੋਲਣਾ ਹੋਵਣੀ ਜਿਤ ਸਮਨ ਹੋਣਾ ਵਿਸਰਾਏ।

ਜੇ ਕੋ ਖਾਏ ਕਾਖਣ ਪਾਇਓ ਜਾਣ ਜੇ ਤੀਆਂ ਮੈਂ ਖਾਏ ਜਿਸਨੂੰ ਬਖਸ਼ੀ ਸਭ ਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲਾ ਵੈ ਮੁਲਾ ਜਾਏ ਮੁਲ ਪਾਏ ਮੁਲਾ ਸਮਾਹੇ ਮੁਲ ਬਖਸ਼ੀਸ਼ਾ ਮੁਲ ਨੀਸਾਨ ਮੁਲ ਕਰਮ ਮੁਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ ਆਖਾ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਹੀ ਜੀਵੜ ਫਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਈ ਉਦਰ ਕਿਹਾ ਸੋ ਕਰਕੇ ਆ ਜਿਤ ਬੈ ਸਰਬ ਸੰਭਾਲੇ।

0: ਜੁਗਤੀ ਛੁਟੈ ਸੰਸਾਰ।
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਹੁਤਮ ਨੀਚ ਨਾ ਕੋਈ। ਉਸ ਵੇ ਧਰਤੀ ਥਾਪ ਰੱਖੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਨਿਨ ਕੇ ਨਾਮ ਅਨੇਕ ਅਨੰਤ।

0: ਸੱਚਾ ਦਰਬਾਰ,
1: ਇੱਥੇ ਸੋਨ ਪੰਚ ਪਰਵਾਨ ਅਦਰੀ ਕਰਮ ਪਵੈ ਨਿਸ਼ਾਨ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
0: ਪਵਨ ਪਾਣੀ ਬੈ ਸੰਤਰ ਕੀਤੇ ਕਾਨਮ
1: ਹੇ ਵਰਮੇ ਘਾੜਤ ਘੜੀਏ।

ਦੇਵਦਾ ਨੂੰ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀ ਹੈ ਬਹੁਤ ਅਨੂਪ ਤਿਥੈ ਘੜੀ ਹੈ ਸੁਰਤ ਮਤ ਮਨ ਬੁੱਧ ਤਿਥੈ ਘੜੀ ਹੈ ਸੁਰਾਂ ਸਿੱਧਾਂ ਕੀ ਸੁਧ।

0: ਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਬਾਗ ਪਾਤਸ਼ੇ ਦਸਵੀਂ ਸ਼ਪਾ ਸੰਤੋ ਪ੍ਰਸਾਦ ਚੱਕਰ ਚਿਹ ਨਿਰਭਰਨ ਜਾਤਰ ਪਾਤ ਨਹਿੰਜੀ ਅਚਾਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਜਿ ਕਹਿ ਜੈ ਤ੍ਰੈ ਪਵਨ ਮੀਰ ਸੁਰ ਨਰ ਸੁਰ ਨੇਤ ਨੇਤ ਬੰਤਰਨ ਕਹਿ ਤੂ ਨਮਸਤ ਅੰਕਾਲੇ ਨਮਸਤ ਕਿਰਪਾਲੇ ਨਮਸਤ ਰੂਪੇ ਨਮਸਤ ਅਨੂਪੇ ਨਮਸਤ ਗੰਜੇ ਨਮਸਤ ਭੰਜੇ ਨਮਸਤ ਨਾਮੇ ਨਮਸਤ ਠਾਮੇ ਨਮਸਤ ਜੀਤੇ ਨਮਸਤ ਪੀਤੇ ਨਮਸਤ ਵਾਹੇ ਨਮਸਤ ਢਾਹੇ
1: ਨਮਸਤ ਨੀਲੇ ਨਮਸਤ ਨਾਦੇ
0: ਨਮਸਤ ਨਮਸਤ ਗੰਜੇ ਨਮਸਤ ਭੰਜੇ ਨਮਸਤ ਉਦਾਰੇ ਨਮਸਤ ਪਾਰੇ
1: ਨਮਸਤ ਸੋਏ ਨਮਸਤ ਨਮਸਤ
0: ਨਮਸਤ ਨਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸ਼ੇ ਨਮਸਤ ਨਿਰਭੇਸ਼ੇ
1: ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਦਾਤੇ ਨਮਸਤ ਨਿਰਗਾਤੇ
0: ਨਮਸਤ ਨਿਰਧੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਸੋਕੇ
1: ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤਿਰਮਾਨੇ ਨਮਸਤ ਨਿਰਦਾਨੇ
0: ਨਮਸਤ ਗਾਹੇ ਨਮਸਤ ਵਾਹੇ ਨਮਸਤ ਤਰਵਰਗੇ ਨਮਸਤ ਸਰਗੇ
1: ਨਮਸਤ ਪਰਭੋਗੇ ਨਮਸਤ ਸੁਜੋਗੇ ਨਮਸਤ ਰੰਗੇ ਨਮਸਤ
0: ਨਮਸਤ ਗਮੇ ਨਮਸਤ ਸਰਮੇ ਨਮਸਤ ਨਮਸਤ ਜਲਾਸਰੇ ਨਮਸਤ ਨਿਰਾਸਰੇ
1: ਨਮਸਤ ਜਾਤੇ ਨਮਸਤ ਪਾਤੇ ਨਮਸਤ ਮਜਵੇ ਨਮਸਤ
0: ਅਦੇਸ ਦੇਸੇ ਨਮਸਤ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਬਾਮੇ
1: ਨਮੋ ਸਰਵ ਕਾਲੇ ਨਮੋ ਸਰਵ ਧਿਆਲੇ ਨਮੋ ਸਰਵ ਰੂਪੇ ਨਮੋ ਸਰਵ
0: ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ

0: ਦਾਦੇ ਆਬਾਦੀ ਆਨੰਦੀ ਸਰੂਪੇ ਨੋ ਸਰਮਾਨੇ ਸਮਸਤੇ ਨਿਧਾਨੇ ਨਮਸਤੇ ਅੰਕਾਲੇ ਨਮਸਤੇ ਅਪਾਲੇ ਨਮ ਸਰਬ ਦੇਸੇ ਨੋ ਸਰਭੇਸੇ ਨਮੋ ਵਿਦ ਗੀਤੇ ਨੋ ਬ੍ਰਿਤ ਪ੍ਰੀਤੇ ਨਮ ਰੁਖ ਰੋਕੇ ਨਮ ਸੁਖ ਸੋਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ
0: ਨਮੋ ਸਰਬ ਗਿਆਨ ਨੋ ਪਰਮ ਤਾਰੰ ਨੋ ਸਰਬ ਮੰਤਰੰ ਨੋ ਸਰਬ ਜੰਤਰੰ
1: ਨਮੋ ਸਰਬ ਕ੍ਰਿਸ਼ਨ ਨਮੋ ਸਰਬ ਕ੍ਰਿਸ਼ਨ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ
0: ਨਮੋ ਜੀਵ ਜੀਵੰ ਨੋ ਬੀਜ ਬੀਜੇ ਖਿਜੇ ਭਿਜੇ ਸਮਸਤੰ ਪ੍ਰਸਜੇ
1: ਪਾਲੰ ਸਰੂਪੇ ਕੋ ਕਰਮੰ ਪਰਨਾਸੀ ਸਦਾ ਸਰਬਦਾ ਹਿਰਦ ਸਿਦੰਗ ਨਿਵਾਸੀ ਚਰਪਟ ਸ਼ੰਤ ਵੈ ਪ੍ਰਸਾਦ
0: ਅੰਮ੍ਰਿਤ ਕਰਮੀ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ
1: ਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ
0: ਕਰਮੰਗ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ
1: ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ
0: ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ
1: ਨਿਰਵਾਲ ਸ਼ੰਤ ਵੈ ਪ੍ਰਸਾਦ
0: ਆਦ ਰੂਪ ਨਾਦ ਮੂਰਜੂਨ ਪੁਰਖ ਪਾਰ
1: ਸਰਵ ਮਾਨ ਤੇ ਮਾਨ ਦੇਵ ਭੇਵ ਆਦ
0: ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਨਾਮ ਠਾਮ ਨਾ ਜਾਤ ਜਾਕ ਰੂਪ ਰੰਗ ਨਾ ਰੇਖ
1: ਦੇਸ
0: ਔਰ ਨਾ ਭੇਜ

0: ਚੰਡ ਮਿਤ ਗਤ ਅਖੰਡ
1: ਖਾਲਿਸਿਆ ਕਰਮ ਦ੍ਰਿਸ਼ਿਆ ਧਰਮ ਸਾਬਾ ਪ੍ਰਣਾਂਡ ਅੰਡਾਂਡ ਬਾਡੈ
0: ਚਾਚਰੀ ਸ਼ੰਤਵੈ ਪ੍ਰਸਾਦ
1: ਗੋਬਿੰਦੇ ਮੁਕੰਦੀ ਉਧਾਰੀ ਅਪਾਰੀ
0: ਹਰੀਆਂ ਕਰੀਆਂ ਨੇ ਨਾਮੇ ਅਖਾਮੇ ਪੁਚੰਗ ਪ੍ਰਿਆਦ ਸ਼ੰਦ
1: ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੀ ਚਤਰ ਚਕਰ ਜਾਨੇ
0: ਚਤਰ ਚਕਰ ਵਰਤੀ ਚਤਰ ਚਕਰ ਪਰਤੀ ਚਤਰ ਚਕਰ ਪਾਲੇ ਚਤਰ ਚਕਰ
1: ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੇ ਚਤਰ ਚਕਰ

ਆਸ਼ਿਸ਼ ਦਿਸੈ ਕਿਆ ਭਿਜ ਭਿਸੈ ਕਿਆ ਗੰਜ ਕਰਮ ਕਿਆ ਭੰਜ ਭਰਮੈ ਰਾਜਨ ਪ੍ਰਭ ਹੈ ਧਰਮ ਧੁਜੈ ਕਿਆ ਸੁਖ ਵਰਨੈ ਕਿ ਸਰਬਾ ਭਰਨੈ।

0: ਅਵਲ ਗਨਾਹ ਹੈ ਕਿ ਸ਼ਾਹਨ ਸ਼ਾਹ ਕਾਰਨ ਕੁਨੰਦ ਗੁਰੂ ਜੀ ਦਹੰਦ ਹੈ ਸਰਬਤਰ ਮਾਨੇ ਕਿ ਸਰਬਤ ਦਾਨੇ ਕਿ ਸਰਬਤਰ ਗਾਉਣ ਕਿ ਸਰਬਤਰ ਪਾਉਣ
1: ਕੇ
0: ਸਰਬਤਰ ਦੀਨ ਕੇ ਸਰਬਤਰ ਲੀਨ ਕੇ ਸਰਬਤਰ ਜਾਓ ਕੇ ਸਰਬਤਰ ਪਾਹੂ
1: ਸਰਬਤਰ ਕੇ
0: ਸਰਬਤਰ ਹੰਤਾ ਕੇ ਸਰਬਤਰ ਗਾਂਤਾ ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ
1: ਸਰਬਤਰ ਰਾਜੇ ਕੇ
0: ਸਰਬਤਰ ਸੁਖ ਹੈ ਸਰਬਤਰ ਤ੍ਰਾਣਾ ਕੇ ਸਰਬਤਰ ਪ੍ਰਾਣਾ ਕੇ ਸਰਬਤਰ ਦੇਸ ਕੇ ਸਰਬਤਰ ਭੇਸਾ
1: ਸਰਬਤਰ ਮਾਨੀਏ ਸਦੈਵ ਪ੍ਰਧਾਨੀਏ
0: ਸਰਬਤਰ ਭਾਨ ਕੇ ਸਰਬਤਰ ਮਾਨ ਕੇ ਸਰਬਤਰ ਇੰਦਰ ਕੇ ਸਰਬਤਰ ਚੰਦਰ
1: ਨਿਧਾਨ
0: ਹਰੀ ਫੁੱਲ ਜੀ ਮਰ ਜਾ ਇੱਕ ਯਕੀਨ ਹੈ ਅਡੋਕ ਸਰੂਪ ਅਤਰ ਮੁਕਤ ਭੂਤ ਹੈ ਪ੍ਰਭਕਤ ਪ੍ਰਭਾ ਹੈ ਸੁਜੁਕਤ ਸੁਦਾ ਹੈ ਮਸਤੋ ਸਲਾਮ ਹੈ ਸਦੈ ਬਲ ਕਾਮ ਨਿਰਭਾ ਸਰੂਪ ਹੈ ਗਾਦ ਅਨੂਪ ਹੈ ਸਰਵਰਗ ਦਰਵਾਜੇ ਗੰਜੀ ਅਗਾਧੀ ਸੁਭੰਗ ਸਰਭਾਗੀ ਸਰਬਾਨ ਰਾਗੀ ਨਿਰੁਕਤ ਪ੍ਰਭਾ ਸਦਾ ਭੰਗ ਸਦਾ ਭੁਖ ਸਰੂਪ ਪ੍ਰਯੋਗਤ ਅਨੂਪ ਹੈ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੁਗ ਜਤੀਕੈ ਸਾਰੇ ਹੀ ਦੇਸ ਕੋ ਦੇਖ ਰਿਹੋ ਮਤ ਕਹੂ ਨਾ ਦੇਖਤ ਪ੍ਰਾਨ ਪਤੀਕੈ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰ ਵਾਰੀ ਬੁਝਾਨ ਕੇ ਪੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੈ ਜੀਤ ਫਿਰੇ ਸਭ ਦੇਸ ਦਸਾਨ ਕੋ ਬਾਜਤ ਢੂਲ ਮਿਰਦੰਗ ਨਿਗਾਰੈ ਪੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੀ ਨਹੀਂ ਜਾਤ ਵਿਚਾਰੈ ਤੀਰਥ ਨਾਨ ਦਿਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਪੌਨ ਆਹਾਰ ਜਤੀ ਜਤ ਧਾਰ ਸਭਿਸ ਵਿਚਾਰ ਹਜ਼ਾਰ ਕੇ ਦੇਖੈ ਸੁਧ ਸੁਪਾਹ ਦੁਰੰਤ ਦੁਬਾਸੁ ਸਾਜ ਸੁਨਾ ਦੁਰ ਜਨ ਦਲੇਂਗੈ ਤੂਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੇਂਗੈ ਵੀਰ ਅਪਾਰ ਬੜੇ ਬਰਿਆਰ ਬਚਾਰੈ ਸਾਰ ਕੀ ਤਾਰ ਬਸ਼ਈਆ ਗਾੜ ਗੜਹਾਣ ਕੋ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੈ ਹੁਣ ਪ੍ਰਤਾਪਨ ਬਾਟ ਜੇਤ ਧੁਨ ਪਾਪਨ ਕੇ ਪਾਪੁੰਜ ਕਪੈਂਗੈ ਮਾਨਵ ਇੰਦਰ ਗਜਿੰਦ ਨਰਾਤਪ ਜੋ ਤੁਰ ਲੋਕ ਕੋ ਰਾਜ ਕਰੇਂਗੈ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੈ

ਬੇਨਤੀ ਚੌਪਾਈ ਹਮਰੀ ਕਰੋ ਹੱਥ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਹਮਰੇ ਦੁਸ਼ਟ ਸਭੇ ਤੁਮ ਕਾਬੂ ਆਪ ਹੱਥ ਦੇ ਮੋਹਿ ਬਚਾਵਹੁ ਮੂਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਦਿ ਸੰਘਰੀਐ ਤੁਮ ਹੈ ਸ਼ਾਡ ਕੋਈ ਅਵਰ ਨ ਧਿਆਉ ਜੋ ਵਰ ਚਹੂ ਸੋ ਤੁਮ ਤੇ ਪਾਉ ਆਪ ਹੱਥ ਦੈ ਮੁਝੇ ਉਭਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਰਾਖ ਲਿਹੋ ਮੋਹਿ ਰਾਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸੁਭਜੂ ਅਵਤਰਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਜਗਤ ਬਣਾਉ ਦੇਵ ਦੈਂਤ ਜਸ਼ਨ ਪਜਾਉ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨ

0: ਜਾਣੈ। ਜਾ ਬੁਧ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ।
1: ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ।
0: ਜੇਤੇ ਬਦਨ ਸ੍ਰਿਸ਼ਟ ਸਭ

ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਕਹੋ ਫੋਲ ਰਾਜਾ ਹਵੇ ਬੈਠਾ ਕਹੋ ਸਿਮਟ ਭਿਓ ਸੰਕਿਰਿਅ ਕੇਠਾ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਜੇ ਅਸਤੁਜ ਤਵ ਸਰਣੀ ਪਰੈ ਤਿਨ ਕੈ ਦੁਸ਼ਟ ਦੁਖਤ ਹੋਵੈ ਮਰੈ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਕੇ ਕਾਲ ਨਿਕ ਨਹੀਂ ਆਹੈ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿਉ ਤਾਕੇ ਤਾਪ ਤਨ ਕਮੋ ਹਰਿਉ ਏਕ ਵਾਰ ਜਿਨ ਤਵੇ ਸੁਭਾਰਾ

0: ਪਿਆਰਿਆ
1: ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋਂ ਜਿਨਕਾ ਮੂਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ ਆਵ ਉਹ ਸੰਤ ਪਿਆਰੇ ਹੋ ਕਤ ਕੀ ਕਰੇ ਕਹਾਣੀ ਤਨ ਮਨ ਧਨ ਸਭ ਸਭ

0: ਕਿਨੇ ਨਾ ਪਾਇਆ,
1: ਚਤਰਾਈ ਨਾ ਪਾਇਆ ਕਿਨੇ ਤੂੰ ਸੁਨ ਮਨ ਮੇਰਿਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਟ ਗੌਲੀ ਪਾਈਆ, ਕਹਿ ਨਾਨਕ ਮਨ ਚੰਚਲ ਚਿਤਰਾਈ।

0: ਜਿਤ ਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ,
0: ਸਤਿਗੁਰੂ ਕਾ ਉਪਦੇਸ ਸੁਣਤੂ ਹੋਵੈ ਤੇਰੇ ਨਾਲੇ,
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੈ।

0: ਕਿਰਪਾ ਜਿਨ ਨਾਮ ਲਏ ਸੇ ਹਰ ਹਰ ਸਦਾ ਧਿਆਵਹੇ
1: ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੈ ਚਲਾਵਹੇ ਇਹ ਤਿਨ ਕੈ ਮਨ ਵਸਿਆ ਜਿਨ ਧਰੂ ਲਿਖਿਆ ਆਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ
0: ਕਹਿਣ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਸਹਿਸੇ ਜੀਵ ਮਲੀਨ ਹੈ ਕਿਤ ਸੰਜਮ ਧੂਤਾ ਜਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੋ ਹਾਰਿਆ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਕਹੇ ਨਾਨਕ ਜਿਨਮਾ ਨਿਰਮਲ ਸਦਾ ਰਹੇ ਗੁਰੂ ਨਾਲੇ
1: ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
0: ਗੁਰ ਕੈ ਚਰਨ ਹਿਰਦੇ ਧਿਆਏ ਅੰਤਰਾਤਮਾ ਸਮਾਲੇ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਪਾਵੇ ਮੁਕਤ ਨਾ ਹੋਰ ਤੇ ਕੋਈ ਪੁਛੋ ਵਿਵੇਕਿਆ ਜਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
1: ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ

0: ਬਾਣੀ ਤਾਂ ਕੱਚੀ, ਸਤਿਗੁਰ ਬਾਜੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ।
0: ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।
1: ਚਿੱਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪੈਰ ਵਾਣੀ।
0: ਸਤਿਗੁਰ ਬਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿੱਤ ਜੜਾਓ। ਹੁਕਮ ਵਰਤਾਏ ਆਪ ਵੇਖੇ, ਗੁਰਮੁਖ ਕਿਸੇ ਬੁਝਾਏ। ਗੁਰਮੁਖ ਜਿਸਨੂੰ ਆਪ ਕਰੇ, ਸੋ ਹੋਵੈ ਇੱਕ ਸਿਉ ਲਿਵਲਾਏ। ਸਿਮਰਤ ਸ਼ਾਸਤਰ ਪੁੰਨ ਪਾਪ, ਵਿਚਾਰ ਦੇ ਤੱਤੇ ਸਾਰ ਨਾ ਜਾਣੀ।
0: ਗੁਰੂ ਬਾਜੋ ਤੱਤੇ ਸਾਰ ਨਾ ਜਾਣੀ।
1: ਤੇਹੀ ਗੁੜੀ ਸੰਸਾਰ ਪ੍ਰਮ ਸੁੱਤਾ, ਸੁੱਤਿਆ ਨੈਣ ਵਿਹਾਣੀ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਨਦਿਨ ਹਰ ਲਿਵ ਲਾਗੈ।

0: ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਇਹ ਮਾਇਆ ਜਿਤ ਹਰ ਵਿਸਰੈ ਮੁਪਜੇ ਭਾਉ ਦੂਜਾ ਲਾਇਆ। ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੌ ਸਿਰ ਸੌਪੀਐ ਵਿੱਚੋਂ ਆਪ ਜਾਏ। ਹਰ ਆਪ ਅਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।
1: ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ

0: ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰਸ ਪੱਲੇ ਨਾ ਪਾਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਸਤਿਗੁਰ ਮਿਲਿਆ ਜਿਸ ਆਏ ਇਹ ਸਰੀਰਾਂ ਮੇਰੇ ਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
1: ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
0: ਹਰ ਗਾਓ ਮੰਗਲ ਨਿਤ ਸਖੀ ਹੈ ਸੋਕ ਦੁੱਖ ਨਾ ਵਿਆਪੇ
1: ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ
0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ
0: ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ
1: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
0: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
1: ਪ੍ਰਸਾਦੀ ਹਰ ਮਨ ਵਸਿਆ ਪੂਰਮ

0: ਅਰਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
1: ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਇਹ ਸਰਵਣੋ ਮੇਰ ਹੋ ਸਾਚੈ ਸੁਣਨੈ ਨੋ ਪਠਾਏ

ਸਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨ ਜਾਈ ਪਾਇਆ ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵ ਹੋ ਸਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰ

ਧੰਨ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ ਗੁਰਮੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਨੇ। ਅੱਜ ਦਾ ਪਾਵਨ ਮੁਖਬਾਕ ਤੀਸਰੇ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ, ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। ਰਾਗ ਵਡਹੰਸ ਅੰਦਰ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਰਹਾਉ ਦੀਆਂ ਤੁਕਾਂ ਨੇ, ਗੁਰਮੁਖ ਮਨ ਮੇਰੇ ਨਾਮ ਸੰਭਾਲ ਸ਼ਬਦ ਸਰਵਣ ਕੀਤਾ। ਜਿਹੜੀ ਪੰਕਤੀ ਸ਼ੁਰੂ ਹੁੰਦੀ ਹੈ ਉਹਦੇ ਆਰੰਭ ਵਿੱਚ ਗੁਰਮੁਖ ਗੁਰਮੁਖ ਗੁਰਮੁਖ ਸ਼ਬਦ ਆਇਆ। ਜਦੋਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਗੁਰਮੁਖ ਅਤੇ ਮਨਮੁਖ ਦੋ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦੇ ਨੇ। ਸੌਖੇ ਜਿਹੇ ਸ਼ਬਦਾਂ ਵਿੱਚ ਸਮਝ ਗਏ ਭਾਵ, ਮਨਮੁਖ ਉਹ ਹੁੰਦੇ ਨੇ ਜਿਨ੍ਹਾਂ ਦਾ ਮੁੱਖ ਆਪਣੇ ਮਨ ਵੱਲ ਹੁੰਦਾ, ਮਨ ਜੋ ਕਹਿੰਦਾ ਉਹ ਕਰਦੇ ਨੇ, ਉਹਨਾਂ ਨੂੰ ਮਨਮੁਖ ਕਹਿੰਦੇ ਨੇ। ਦੂਸਰੇ ਨੇ ਗੁਰਮੁਖ, ਕਹਿਣ ਲੱਗੇ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੁੰਦਾ ਅਤੇ ਗੁਰੂ ਜੋ ਕਹਿੰਦਾ ਉਹ ਕਰਦੇ ਨੇ, ਉਹਨਾਂ ਨੂੰ ਗੁਰਮੁਖ ਕਹਿੰਦੇ ਨੇ, ਫਿਰ ਉਹ ਗੁਰਮੁਖ ਬਣ ਜਾਂਦੇ ਨੇ। ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਕਹਿਣ ਲੱਗੇ ਗੁਰਮੁਖ ਗੁਰੂ ਦੀ ਸ਼ਰਨ ਪੈਣ ਵਾਲੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ, ਫਿਰ ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ ਵਾਲੀ ਬਖਸ਼ਿਸ਼ ਉਹਨਾਂ 'ਤੇ ਹੁੰਦੀ ਹੈ, ਉਹ ਕਾਰ ਕਰਦੇ ਨੇ। ਪਾਤਸ਼ਾਹ ਜੀ ਇੱਥੇ ਉੱਤਮ ਵਕਤੇ ਦੇ ਬੋਲ ਵਰਤਦੇ ਨੇ, ਗੱਲ ਆਪਣੇ ਆਪ ਨੂੰ ਕਹਿਣੀ, ਉਪਦੇਸ਼ ਚੌਂ ਵਰਨਾ ਕੋ ਸਾਂਝਾ, ਮਨ ਮੇਰੇ ਤੋਂ ਭਾਵ ਹੇ ਮੇਰੇ ਮਨ ਨਾਮ ਸੰਭਾਲ, ਤੂੰ ਮਾਲਕ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ, ਯਾਦ ਕਰ, ਉਹਨੂੰ ਸੰਭਾਲ, ਸਦਾ ਨਿਭੈ ਚੱਲੈ ਤੇਰੇ ਨਾਲ। ਪ੍ਰਾਪਤੀ ਕੀ ਹੋਵੇਗੀ? ਕਹਿਣ ਲੱਗੇ ਪ੍ਰਾਪਤੀ ਉਹ ਹੋਵੇਗੀ ਸੰਸਾਰ 'ਤੇ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨਸਾਰ। ਕਹਿਣ ਲੱਗੇ ਸਾਥੀ ਜਿਹੜਾ ਪ੍ਰਭ ਏਕ ਦੂਸਰ ਨਾਹੀਂ ਕੋਈ, ਉਹ ਮਾਲਕ ਪ੍ਰਭੂ ਪਰਮਾਤਮਾ ਤੋਂ ਬਿਨਾਂ ਕਿਸੇ ਨੇ ਸਾਥ ਨਹੀਂ ਨਿਭਾਉਣਾ, ਭੈਣ ਭਾਈ ਸਾਖ ਸੰਬੰਧੀ ਰਿਸ਼ਤੇਦਾਰ ਧਨ ਦੌਲਤ ਮਹਿਲ ਮਾੜੀਆਂ ਗੱਡੀਆਂ ਜੋ ਕੁਝ ਵੀ ਦਿਸਦਾ ਇਹ ਤੇਰੇ ਵਰਤਨ ਲਈ ਹੈ। ਪਰ ਕਹਿਣ ਲੱਗੇ ਜਦੋਂ ਤੂੰ ਇੱਥੋਂ ਤੁਰਨਾ ਨਾਲ ਕਿਸੇ ਨੇ ਨਹੀਂ ਨਿਭਣਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੋਂ ਤੱਕ ਸਮਝਾਉਂਦੇ, ਕਹਿਣ ਲੱਗੇ ਤਨ ਤਾਂ ਤੈਨੂੰ ਮਿਲਿਆ ਨਾ, ਜਿਹੜਾ ਤਨ ਤੈਨੂੰ ਮਿਲਿਆ ਤਨ ਵੀ ਤੇਰੇ ਨਾਲ ਨਹੀਂ ਜਾਣਾ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਹਿਣ ਲੱਗੇ ਜੇ ਮਾਤ ਪਿਤਾ ਸੁੱਤ ਮੀਤ ਨਾ ਪਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰਨੀ ਲੇਵੈ ਭਾਈ ਨਾ ਸਾਕੈ ਜਾਲੇ। ਨਾਮ ਤੇਰੇ ਨਾਲ ਨਿਭੇਗਾ, ਨਾਮ ਤੋਂ ਬਿਨਾਂ ਕਿਸੇ ਨੇ ਵੀ ਸਾਥ ਨਹੀਂ ਰਮਾਉਣਾ। ਛੋਟੀ ਜਿਹੀ ਘਟਨਾ ਕਹਿ ਕੇ ਸਮਾਪਤੀ ਕਰ ਦੇਣੀ ਹੈ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਸ਼ਬਦ ਲੰਬੇਰ ਹੈ, ਵਿਆਖਿਆ ਨੂੰ ਸਮਾਂ ਬਹੁਤ ਚਾਹੀਦਾ। ਪਾਤਸ਼ਾਹ ਜੀ ਇੱਥੇ ਵੀ ਸਮਝਾਉਂਦੇ ਨੇ, ਕਹਿਣ ਲੱਗੇ ਗੁਰੂ ਦੀ ਸ਼ਰਨ ਵਿੱਚ ਇੱਕ ਪੈ ਕੇ ਸਾਰੀਆਂ ਪ੍ਰਾਪਤੀਆਂ ਹੁੰਦੀਆਂ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਜਦੋਂ ਜੀਵਨ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਕਿੰਨਾ ਚਿਰ ਪਾਤਸ਼ਾਹ ਜੀ ਦੇਵੀ ਦੀ ਯਾਤਰਾ ਜਾਂਦੇ ਰਹੇ ਨੇ, ਅਤੇ ਪ੍ਰਾਪਤੀ ਕੀ ਹੋਈ? ਕੁਝ ਵੀ ਪ੍ਰਾਪਤ ਨਹੀਂ ਹੋਇਆ। ਫਿਰ ਅਖੀਰ ਵਿੱਚ ਜਦੋਂ ਗੁਰੂ ਦੀ ਸ਼ਰਨ ਆਏ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਅਤੇ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ। ਫਿਰ ਇਹ ਦੁਨੀਆ ਦੇ ਲੋਕੋ ਸਮਝਾਇਆ, ਗੁਰੂ ਦੀ ਸ਼ਰਨ ਪੈ ਕੇ ਸਭ ਕੁਝ ਪ੍ਰਾਪਤ ਹੁੰਦਾ। ਕਿਸੇ ਵੇਲੇ ਇੱਕ ਪੰਡਿਤ ਨਾਲ ਵੀ ਜਿਹੜੀ ਹੈ ਵਿਚਾਰ ਹੋਈ ਸੀ, ਉਹਦੇ ਰਾਤ ਘਰ ਠਹਿਰੇ ਨੇ, ਅਤੇ ਕਹਿਣ ਲੱਗੇ ਜਦੋਂ ਪਤਾ ਲੱਗਿਆ ਪਾਤਸ਼ਾਹ ਜੀ ਦੇ ਜਦੋਂ ਆਰਾਮ ਕਰਦੇ, ਉਹਨਾਂ ਨੇ ਪੈਰ ਵਿੱਚ ਪਦਮ ਚੱਕਰ ਦੇਖਿਆ, ਅਤੇ ਕਹਿਣ ਲੱਗੇ ਤੁਸੀਂ ਦੁਨੀਆ 'ਤੇ ਜਾਂ ਤਾਂ ਵੱਡੇ ਰਾਜੇ ਹੋਵੋਗੇ ਅਤੇ ਜਾਂ ਗੁਰੂ ਹੋਵੋਗੇ। ਅਤੇ ਕਹਿਣ ਲੱਗੇ ਮੇਰੀ ਇਹ ਬੇਨਤੀ ਹੈ ਤੁਹਾਨੂੰ ਕਿ ਮੈਨੂੰ ਯਾਦ ਰੱਖਿਓ, ਮੈਨੂੰ ਭੁਲਾ ਨਾ ਦਿਓ। ਜੇ ਤੁਸੀਂ ਰਾਜੇ ਬਣ ਗਏ, ਉਹ ਚਾਹੁੰਦਾ ਸੀ ਕਿ ਮੈਨੂੰ ਧਨ ਦੌਲਤ ਮਿਲ ਜਾਏਗੀ, ਜੇ ਗੁਰੂ ਬਣ ਗਏ ਤਾਂ ਮੇਰਾ ਆਪਾ ਸਵਾਰਿਆ ਜਾਏਗਾ। ਕਾਫੀ ਸਮਾਂ ਲੰਘਿਆ ਅਤੇ ਪਾਤਸ਼ਾਹ ਜੀ ਫਿਰ ਤੀਰਥ ਯਾਤਰਾ ਵੱਲ ਆਉਂਦੇ ਨੇ ਸੰਸਾਰ ਦਾ ਭਲਾ ਕਰਨ ਲਈ, ਅਤੇ ਯਾਦ ਆਇਆ, ਕਹਿਣ ਲੱਗੇ ਮਿੱਤਰ ਹੈ, ਦੁਬਾਰਾ ਉਹਦੇ ਘਰ ਵਿੱਚ ਰੁਕੇ ਨੇ, ਇਹ ਹੁਣ ਬੁੱਢਾ ਹੋ ਗਿਆ, ਬਿਰਧ ਅਵਸਥਾ ਹੈ, ਮੰਜੇ 'ਤੇ ਪਿਆ। ਪਾਤਸ਼ਾਹ ਜੀ ਕਹਿਣ ਲੱਗੇ ਸਿਆਣਿਆ, ਕਹਿਣ ਲੱਗੇ ਜੀ ਸਿਆਣਿਆਂ ਨੇ ਥੋੜ੍ਹਾ ਹੋਰ ਗੌਹ ਨਾਲ ਦੇਖਿਆ ਅਤੇ ਕਹਿਣ ਲੱਗੇ ਹਾਂ, ਪਤਾ ਲੱਗ ਗਿਆ ਕਿ ਤੁਸੀਂ ਮੇਰੇ ਘਰ ਵਿੱਚ ਠਹਿਰੇ ਸੀ ਪਿਛਲੇ ਸਮੇਂ। ਕਹਿਣ ਲੱਗੇ ਜੀ ਹਾਂ। ਕਹਿਣ ਲੱਗੇ ਤੁਸੀਂ ਕਿਹਾ ਸੀ ਅਤੇ ਮਾਲਕ ਨੇ ਕਿਰਪਾ ਕੀਤੀ ਹੈ, ਮੈਂ ਗੁਰੂ ਨਾਨਕ ਦੇ ਘਰ ਤੀਸਰੀ ਗੱਦੀ 'ਤੇ ਬਿਰਾਜਮਾਨ ਹਾਂ।
ਕਹਿਣ ਲੱਗੇ ਜੀ ਧੰਨ ਭਾਗ ਮੇਰੇ ਤੁਹਾਡੇ ਦਰਸ਼ਨ ਹੋਏ ਨੇ। ਅਤੇ ਕਹਿਣ ਲੱਗੇ ਹੁਣ ਫਿਰ ਮਨ ਵਿੱਚ ਖਿਆਲ ਆਇਆ, ਕਹਿਣ ਲੱਗੇ ਤੁਸੀਂ ਗੁਰੂ ਬਣ ਗਏ ਹੋ ਅਤੇ ਮੇਰੇ 'ਤੇ ਕਿਰਪਾ ਕਰੋ, ਮੇਰਾ ਆਪਾ ਸਵਾਰ ਦਿਓ। ਕਹਿਣ ਲੱਗੇ ਮੈਂ ਸ਼ਾਸਤਰ ਵਿੱਦਿਆ ਪੜ੍ਹੀ ਹੈ, ਇੱਥੇ ਜਾ ਤੇ ਜਿਹੜਾ ਹੈ ਨਾਮ ਜਪਿਆ ਜਾਂਦਾ ਹੈ ਅਤੇ ਜਾਂ ਫਿਰ ਧੰਨ ਦੌਲਤ ਇਕੱਠਾ ਕੀਤਾ ਜਾਂਦਾ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਹਿਮਤ ਕੀਤੀ। ਕਹਿਣ ਲੱਗੇ ਭਾਈ ਗੁਰੂ ਨਾਨਕ ਦਾ ਘਰ ਇੱਦਾਂ ਦਾ ਹੈ, ਇੱਥੇ ਕਿਰਤ ਕਰਦਿਆਂ ਆਪਣੇ ਜੀਵਨ ਨੂੰ ਸਵਾਰਿਆ ਜਾਂਦਾ, ਨਾਮ ਜਪਦਿਆਂ ਉਹ ਮਾਲਕ ਪਰਮਾਤਮਾ ਦੇ ਦਰ 'ਤੇ ਜਿਹੜਾ ਮਨੁੱਖ ਪ੍ਰਵਾਨ ਹੁੰਦਾ। ਕਹਿਣ ਲੱਗੇ ਗੁਰੂ ਦੇ ਦਰ ਤੋਂ ਦੋਨੋਂ ਚੀਜ਼ਾਂ ਪ੍ਰਾਪਤ ਹੁੰਦੀਆਂ, ਇੱਥੋਂ ਧਨ ਵੀ ਮਿਲਦਾ, ਇੱਥੋਂ ਨਾਮ ਧਨ ਵੀ ਮਿਲਦਾ। ਕਹਿਣ ਲੱਗੇ ਮੈਂ ਸ਼ਾਸਤਰ ਵਿੱਦਿਆ ਪੜ੍ਹੀ ਹੈ, ਜਾਂ ਤਾਂ ਧਨ ਮਿਲਦਾ ਅਤੇ ਜਾਂ ਨਾਮ ਹੀ ਮਿਲਦਾ, ਇੱਕ ਚੀਜ਼ ਮਿਲਦੀ ਹੈ, ਦੋਨੋਂ ਚੀਜ਼ਾਂ ਨਹੀਂ ਮਿਲਦੀਆਂ। ਗੁਰੂ ਦੇ ਦਰ 'ਤੇ ਦੋਨੋਂ ਚੀਜ਼ਾਂ ਇਕੱਠੀਆਂ ਮਿਲ ਜਾਂਦੀਆਂ। ਨਾਮ ਦੇ ਧਨ ਦੇ ਨਾ ਜਨ ਕੋ, ਧਨ ਬਿਨਾਂ ਜਨ ਜੱਗ ਨਾ ਸੁਹਾਏ, ਜੋ ਧਨ ਦੇ ਨਾਮ ਨਾ ਦੇਵੇ, ਨਾਮ ਬਿਨਾਂ ਜਨ ਜੰਪੁਰ ਜਾਏ। ਕਹਿਣ ਲੱਗੀ ਐ ਗੁਰੂ ਅਮਰਦਾਸ ਮਹਾਰਾਜ, ਹੁਣ ਜੇ ਮੈਂ ਤੁਹਾਡੇ ਤੋਂ ਧਨ ਮੰਗਾਂ ਅਤੇ ਫਿਰ ਮੈਨੂੰ ਧਨ ਮਿਲੇਗਾ ਅਤੇ ਮੈਂ ਧਨ ਤੋਂ ਹੁਣ ਕੀ ਕਰਨਾ? ਕਹਿਣ ਲੱਗੇ ਮੈਂ ਤਾਂ ਬਿਰਧ ਅਵਸਥਾ ਵਿੱਚ ਮੰਜੇ 'ਤੇ ਪਿਆ। ਕਹਿਣ ਲੱਗੇ ਹੁਣ ਮੈਨੂੰ ਨਾਮ ਧਨ ਦਿਓ, ਮੈਨੂੰ ਪਤਾ ਵੀ ਇੱਕ ਚੀਜ਼ ਮਿਲਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਤੇਜੋ ਕਿ ਨੰਦਰ, ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਦੇ ਦਰ 'ਤੇ ਦੋਨੋਂ ਨਿਰਮਲ ਪੰਥ ਨੇ, ਇੱਥੋਂ ਨਾਮ ਧਨ ਵੀ ਮਿਲਦਾ, ਇੱਥੋਂ ਦੁਨਿਆਵੀ ਧਨ ਵੀ ਮਿਲਦਾ। ਪਾਤਸ਼ਾਹ ਜੀ ਨੇ ਉਹਨੂੰ ਦੁਨਿਆਵੀ ਧਨ ਵੀ ਦਿੱਤਾ ਅਤੇ ਨਾਮ ਧਨ ਵੀ ਦਿੱਤਾ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ। ਗੁਰੂ ਅਮਰਦਾਸ ਮਹਾਰਾਜ ਜ਼ਿੰਦਗੀ ਦਾ ਤਜਰਬਾ, ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਗੁਰੂ ਦੀ ਸ਼ਰਨ ਪੈ ਕੇ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰਨ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਫਿਰ ਵਟਾਏ ਗਿਆਨੀ ਬੁੱਝੇ ਤਾਂ ਸਤਿਯੁਗ ਰਸਨ ਤੂੰ ਕਾ ਧਰਮ ਗ੍ਰਥ ਵਾਓ ਤ੍ਰਿਤੇ ਰਜ ਤੇ ਕਾ ਜੁਗ ਜੋਰ ਗ੍ਰਥ ਵਾ ਦੁਆ ਪਰਾ ਤਪੇ ਕਾ ਸਤਿ ਗ੍ਰਥ ਵਾ।

ਹੱਲਾ ਪਹਿਲਾ ਸਿਮਰ ਰੁਖਸਰਾ ਜਾਦਰੀ ਗਿਆ ਤਮੋਚੇ ਕੋਈ ਜੇ ਆਵੇ ਆਸ ਕਰ ਜਾ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਆਵੇ ਪਾਤ ਮਿੱਠਤ ਨੀਵੀ ਨਾਨਕਾ ਗੁੰਚੀਆਂ

ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਨਾ ਟੁੱਟੇ ਨਾ ਮਨ ਲੱਗੇ ਨਾ ਜਲੇ ਨਾ ਜਾਏ ਧਨ ਸਮਾਨ ਸੁਨਾਨਕ ਜੁਗਲ ਚੱਲੇ ਪਾਏ ਝੋਕੜ ਮੂਲ ਨਾ ਬੈ ਝੋਕੇ ਪਾਏ ਸਿੱਖਾਂ ਕੰਡ

0: ਗਿਆਨ ਉਤਾਰੇ ਧੋਏ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇ ਬਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੇ ਪਰਤਨ ਰੂਪ, ਕੰਨੀ ਸੂਤਕ ਕਰਨ ਪਏ

ਕਰ ਸਲਾਹੀਆਂ ਚ ਸੁੱਚ ਕੱਢੀਆਂ ਵੜਿਆਈਆਂ ਸਹਿ ਮੇਲੇ ਤਾਂ ਨਜ਼ਰੀਆਂ ਆਈਆਂ ਜਾਂ ਤੁਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਖਾਤਾ ਵਿੱਚੋਂ ਬਾਹਰ ਕੱਢੀਆਂ ਵੜਿਆਈਆਂ।

ਕੋ ਨਾ ਭੇਟੋ ਜਾਏ ਸੁਚਾ ਕੇ ਜਿਵੇਂ ਲੱਗਾ ਪੜ ਸਲੋਕ ਕੋ ਹੱਥੀ ਜਾਈ ਸੁਟਿਆ ਕਿਸ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਭੰਜਵਾਂ ਪਾਇਆ ਕਿਰਤ ਤਾਹੋ ਆਪਾ ਕੁਇਤ ਪਾਪੇ ਸੋਧਨ ਕੱਢਿਆ ਥੁੱਕਾ ਪਈਆਂ ਤਿੱਤ ਜਿੱਤ ਮੁਖਣਾ ਆਉਣਾ।

0: ਫਿੱਕੋ ਫਿੱਕਾ ਸਦੇ ਫਿੱਕੋ ਫਿੱਕੀ ਸੋਏ ਫਿੱਕਾ ਦਰਗੈ ਸਟੀ ਮੂੰਹ ਧੁੱਖਾ ਫਿੱਕੇ ਪਾਏ ਫੁੱਕਾ ਮੂਰਖ ਆਖੀਏ ਭਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਆੜਸਰ ਤੀਰਥ ਜੇ ਨਾਵੇ ਤਰੇ ਨਾਹੀ ਮੈਲ ਜਿਨ ਪਟ ਅੰਦਰ

ਆਪੇ ਭਾਂਡੇ ਸਾਜਨੇ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈ ਚੁੱਲ੍ਹੇ ਰਾਂਚੜੇ ਇੱਕ ਨੇ ਹਾਲੀ ਪੈਸੇ ਨੂੰ ਕੁੱਕਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤਾਂ ਕੇ ਕਾਰ ਜਪ ਖਲੋਆ, ਹਰ ਕੰਮ ਕਰਾਵਨ ਆਇਆ ਰਾਮ। ਧਰਤ ਸਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਮੇਰਾ। ਇਹ ਬੇਨਤੀ ਸੁਣ ਪ੍ਰਮੇਰਾ, ਦੇਹ ਨਾਮ ਕਰੇ ਆਪਣੇ ਚੀਰੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਾਤੀ ਵਾ ਉਹਨਾਂ ਲੱਗਾਈ ਭਰਪੂਰ ਸਰਣ ਆਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ। ਸਤਿਗੁਰ ਪੂਰਾ ਪੇਟਿਆ ਜਿਨ ਪੰਥ ਬਣਾਈ, ਰਾਮ ਨਾਮ ਉਕਦੀ ਆ ਇਕਾਲੀ ਬੁਲਾਈ। ਰਹਾਉ ਰਾਖ ਲਈ ਤਰਕਨਾਰ, ਸਾਹਿਬਾਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਪੈ ਸਹਾਈ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲਕਲਿਸਤਨ ਮਾਹਿ ਬਟਾਵੋ। ਸਿਮਰੋ ਜਾਸ ਸੰਬਰ ਇੱਕੇ, ਨਾਮ ਜਪਤ ਅਗਣਤ ਅਨੇਕੈ। ਵੇਦ ਪ੍ਰਾਣ ਸਿਮਰਤ ਸੁਦਾਖਰ, ਕਿਨੇ ਰਾਮ ਨਾਮ ਇਕਾਖਰ। ਕਿਨ ਕੱਕ ਜਿਸ ਜੀਵ ਵਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ। ਕਾਂਖੀ ਏਕੇ ਦਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਦਾਰੋ। ਸੁਖਮਨੀ ਸੁਖਮ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਤੂਕ ਚਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੇ ਸੰਗ, ਸਰਬਨਧਾਨ ਨਾਨਕ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਾਉ ਨਿਧਾ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧਾ। ਪ੍ਰਭ ਕੈ ਸਿਮਰਨ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗੈ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਨਾਬ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤਿਸਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕੀ ਸੂਜੈ। ਪ੍ਰਭ ਕੈ ਸਿਮਰਨ ਨਾਹੀ ਜਮਤਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਬ੍ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਤ ਕੀ ਰਸਨਾ, ਨਾਨਕ ਚਨਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੈ, ਪ੍ਰਭ ਕੋ ਸਿਮਰੈ ਸੇ ਪਤਵੰਤੈ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪ੍ਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੂਤਾਜੈ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੈ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੇਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ, ਪ੍ਰਭ ਕੋ ਸਿਮਰੈ ਬਸ ਯਰ ਨੇਰੇ। ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੈ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਵਾਨੀ। ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨ ਪਾਰ। ਸਿਮਰੈ ਸੇ ਜਨ ਜਿਨ ਕੋ ਭ੍ਰਮਿਆ, ਨਾਨਕ ਦਿਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਭਗਟਾਏ, ਹਰ ਸਿਮਰਨ ਲਗ ਪੇਦ ਉਪਾਏ। ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਾ ਕੁੰਡ ਜਾਤੈ। ਹਰ ਸਿਮਰਨ ਤਾਰੀ ਸਭ ਤਰਣਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਕਲ ਅਕਾਰਾ, ਹਰ ਸਿਮਰਨ ਮਯਾ ਨਿਰੰਕਾਰਾ। ਕਰ ਕਿਰਪਾ ਜਿਸ ਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੂਕ। ਦੀਨ ਦਰਦ ਦੁੱਖ ਭੰਜਣਾ, ਕਟ ਕਟ ਨਾਥ ਅਨਾਥ। ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮਦਾ ਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਦਾਰੇ। ਅਨਕ ਪੁਨਹ ਚਰਨ ਕਰਤ ਨੀਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ।
ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵਹੁ ਸੁਖ ਕਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੂਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿੱਖਣਾ ਬੁਝਾਵੈ ਹਰ ਕਾ ਨਾਮ ਜਪਤ ਅਘਾਵੈ। ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗੋ ਸੇਲਾ। ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੇ ਪਾਰ ਪਰਾਹੀ। ਅਨਕ ਵਿਘਨ ਜੇ ਆਏ ਸੰਘਾਰੈ ਹਰ ਕਾ ਨਾਮ ਜਪਤ ਕਾਲ ਉਦਾਰੈ। ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ। ਹਉ ਮਹਿਲਾ ਮਲ ਕਬੂ ਨਾ ਧੂਵੈ ਹਰ ਕਾ ਨਾਮ ਕੋਟ ਪਾਪ ਖੂਵੈ। ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕੇ ਸੰਗੈ। ਜੇ ਮਾਰਗ ਕੈ ਗਨ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ। ਜੈ ਪੈਂਡੇ ਮਹ ਅੰਧ ਗਵਾਰਾ ਹਰ ਕਾ ਨਾਮ ਸੰਗ ਉਜੀਆਰਾ। ਜਹਾਂ ਪੰਥ ਤੇਰਾ ਕੋ ਨਾ ਸੁਜਾਨੂ ਹਰ ਕਾ ਨਾਮ ਤੈ ਨਾਲ ਪਛਾਨੂ। ਜੈ ਮਾਂ ਭਿਆਨ ਤਪਤ ਬੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜੈ ਤ੍ਰਿਖਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਰਾਮ ਸੰਤ ਜਨਾ ਕੇ ਮਨ ਵਿਸਰਾਮ। ਹਰ ਕਾ ਨਾਮ ਦਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਨਿਰਾਤ ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੁਦਾਨ। ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਭਵੇਕੇ। ਹਰ ਕਾ ਨਾਮ ਜਨ ਕੋ ਮੁਕਤ ਜੁਕਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਕਤ। ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨਾ ਭੰਗੈ। ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ

ਪੂਤ ਪੂਤ ਜਨ ਹਰ ਰਸ ਰਾਤੈ ਸੁਨ ਸਮਾਧ ਨਾਮ ਰਸ ਮਾਤੈ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਭਗਤਨੀ ਛਪੈ ਹਰ ਕੀ ਭਗਤ ਮੁਕਤ ਬਾ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤਿਆਲੀ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾ ਪਾਵੇ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਕਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਵਧੇ ਫਿਰਿਆ ਅਨਕ ਪ੍ਰਕਾਰ ਕੀਏ ਪਉ ਜਤਨਾ ਪੁੰਨ ਦਾਨ ਹਉਮੈ ਵਉ ਰਤਨਾ ਸਰੀਰ ਕਟਾਇ ਹਉਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਨਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪਰਾਨ ਕਨਕ ਅਸਵ ਹੈ ਵਰਪੁਮਦਾਨ ਨੂਲੀ ਕਰਮ ਕਰੇ ਬਹੁ ਆਸਣ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸੀਜ ਕਟਾਵੈ ਤੋ ਪੀ ਹੋ ਮੈਂ ਮੈਲ ਨਾ ਜਾਵੈ ਹਰ ਕੈ ਨਾਮ ਸਮਸਰ ਕਸਨਾ ਹੈ ਨਾਨਕ ਗੁਰਮੁਖ ਨਾਮ ਜਿਤ ਕਤ ਪਾਹੇ ਮਨ ਕਾਮਨਾ ਤੀਰਥ ਤੇ ਛੁਟੇ ਗਰਭ ਗਭਾਨ ਨ ਮਨ ਤੇ ਹੁਟੈ ਸੋਚ ਕਰੇ ਦਿਨ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧ ਨਾ ਕਰੇ ਮਨ ਤੇ ਕਬੂ ਨ ਵਿਖਿਆ ਟਰੇ ਜਲ ਧੂਵੈ ਬਹੁ ਦੇ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਨਪ ਜਮ ਘਾ ਪਹੁ ਵਿਆਪੇ ਅਨਕ ਜਤਨ ਕਰ ਤਿਸਨ ਨਾ ਤ੍ਰਾਪੈ ਪੇਖ ਅਨੇਕ ਅਗਨ ਨਹੀਂ ਬੂਝੈ ਕੋਟ ਭਾਵ ਦਰਗੈ ਨਹੀਂ ਸਿਜੈ ਸੂਟਸ ਨਾਹੀ ਊਪ ਪਿਆਲ ਮੋਹੇ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਲ ਤਿੱਲੀ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿਸ ਸੁਭਾਏ ਚਾਰ ਪਦਾਰਥ ਜੇਖੋ ਮਾਂਗੈ ਸਾਧ ਜਨਾ ਕੀ ਸੇਵਾ ਲਾਗੈ ਜੇਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੁਮੈ ਸ਼ੋਰੇ ਜੇਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਜੰਗ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕਉ ਜੋ ਜਾਣੇ ਨੀਚਾ ਸੋ ਗਣੀਐ ਸਭ ਤੇ ਉੱਚਾ ਜੰਗ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਵੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲਿਪਾ ਨਿਰਧਨ ਕਉ ਤਨ ਤੇਰੋ ਨਾਉ ਥਾਵੇ ਕਉ ਨਾਉ ਤੇਰਾ ਥਾਉ ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੈ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਨ ਸੁਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਉੱਤਮ ਕਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਸੁਨ ਵਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜਿਹ ਘਟ ਵਸੇ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚਿਤ ਪ੍ਰਾਨੀ ਕਵਨ ਮੂਲ ਤੇ ਕਮ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰੀਆ ਗਰਭ ਅਗਨ ਮੈਂ ਜਿਨੀ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ
हर जो भन भोजन सुख सूद वृत प्या पुरुषाक्षेन मुख प्या बैठ को देन हे निर्गुण गुण कशु न बुझे बख्श ले तो नानक सीजै जे प्रसाद तार ऊपर सुख बसै सूत प्रात मीत बनता संग हसै जे प्रसाद पीवे शीतल जला सुखदाई पवन पावक अमुला जे प्रसाद भोगे सबरसा सगल समगरी संग सास बसता संग साथ बसा दीने हस्त पाव कर नित रसना तिसे त्याग वर संग रचना ऐसे दोख मोड़ अंत व्यापै नानक काड लेहु प्रव्यापै आद अंत जो रख नहार तिस्यो प्रीत न करे गवार जाकी सेवा नाम नित पावै तासु मूड़ा मन ली लावै झूठा कुर सद सदा हजूर है ताको अंधा जानत दूर है जाकी टहल पावे दरगे मान तिसे बिसारे मुक्त अजान सदा सदा ए पूनन हार नानक रखन हार पार रतन त्या कौडी संग रचै साच छोड़ झूठ संग मचै जो छड़ना सो अस्थिर कर मानै जो होवन सो दूर परानै छोड़ जाए तिसका शर्म करे संग सहाय तिस पर हरे चंदन लेप उतारे धोए गर्त प्रीत पसम संग होए अंध कूप मैं पतित कराल नान काड लेहु प्रभ दयाल करतूत पशु की मानस जात लोक बचारा करे दिन रात बाहर पेख अंतर मल माया सबस नाहे कश करे सुपाया बाहर ज्ञान ध्यान इशनान अंतर व्यापे लोप सुहान अंतर अग्न बाहर तन स्वाह गल पात्र कैसे तरे अथाह जाके अंतर बसे प्रभ आप नानक ते जन सहज समात सुनंदा कैसे मार्ग पावे कर गया लेहु उरन बहावे कहां बजारत बूझे डोरा निस्कये तो समझे पहरा कहा बसर पद गावे गुंग जतन करे तो पी सुर भंग कह पिगल पर्वत पर पवन नहीं होत हुआ उस गमन करतार करना मैं दीन बेनती करे नानक तुमरी कृपा तरे संग सहाई सो आवे नाचीत जो बैराही ता सुप्रीत बलुआ कह ग्रह भीतर बसे अनंत केल माया रंग रसे दृढ़ कर मान मने प्रतीत काल न आवे मूड़ा चीत बैर विरोध काम क्रोध मोह झूठ विकार महान उपद्रो याहू जगत बयाने कई जन्म नानक राख लेव अपन कर कर्म।

तुमरांत ऊचे ते ऊचा भगवंत सगल समगरी तुमरा सूत्र धारी तुम ते होए सुआग्याकारी तुमरी गात मित तुम ही जानी नानक दास सदा कुर्बानी सलोक दिन हार प्रभ छोड़ कै लग है आन सुवाए नानक कहु न सिजाए बिन नावे पत जाए अष्टपदी। दस वस्तु लै पासे पावै एक वस्त कारण खोट गिवावै एक पी ना दे दस पीहर लै तौ मूढ़ा कहो का करे जिस ठाकुर स्यो नाही चारा ताको कीजै सबद नमस्कारा जाके मन लागा परमिठा सर्व सुख ताहुवन मुठा जिस जन अपना हुक्म मनाया सर्व थूक नानक तिन पाया अग्न साहपनी दे रास खात पीत वरते अनद उलास अपनी अमान कश भाषा ले अज्ञानी मन रोस करे अपनी पतितापी खोवै बहुर उसका विश्वास न होवै जिसकी वस्त आगे राखे प्रभ की आग्या माने माते औस्ते चौगन करे निहाल नानक साहेब सदा दयाल अनक भात माया के हेत सरपर होवत जात अनेत सरपर होवत जान अनेत बिरखी छाया सो संग्रह स्यों रंग लावै ओ बिनसे ओ मन विस्तावै जो दिसे सो चलन हार जो दिसे सो चलन हार लपट रियो ते अंध टार लपट रियो ते अंध आधार बटाओ सो जो लावे नेहे ताको हाथ नावे के मन हर के नाम की प्रीत सुदाई कर कृपा नानक आप ले लाई मिथ्या तन तन कटंब समाया मिथ्या हमे ममता माया मिथ्या राजवन तन माल मिथ्या काम क्रोध विकराल मिथ्या रथ हस्ती असो वस्त्रा मिथ्या रंग संग माया पेखस्ता मिथ्या त्रो मोह अभिमान मिथ्या पसुपर कर्त कमान अस्त्र भक्त साध के शरण नानक जप जप जीवे हर के चरण मिथ्या सर्वन पर निंदा सुने मिथ्या हस्त पदर कुहरै मिथ्या नेत्र पेखत पात्री रुपाद मिथ्या रसना भोजन अन्न स्वाद मिथ्या चरण पर विकार कोता वह मिथ्या मन पर लोभ लुभा वह मिथ्या तानी पर उपकारा मिथ्या बास लेत विकारा बिन बूझै मिथ्या सब भये सफल दे नानक हर हर नाम ले बिरथी साक्त की आरजा साच बिना कह होवत सूचा बिरथा नाम बिना तन अंध मुख आवत ताके दुर्गंध बिन सिमरन दिन रैन बिरथा बिहाए मेघ बिना जो खेती जाए गोविंद भजन बिन बिरथे सब काम ज्यो किरपन के निरार्थ दाम तन तन ते जन जे कट बसवरनाओ नानक ताके बल बल जाओ रहत अवर कश अवर कमावत माननी प्रीत मुख हो गंड लावत जानन हार प्रभु परबीन बाहर पेख न काहू पीन अवर उपदेश आप न करै आवत जावत जन्मै मरै जिसके अंतर बसे निरंकार तिसकी सीख तरे संसार जो तुम भानै तिन प्रभ जाता नानक उन जन चरण पराता करो बेनती पार ब्रह्म सब जानै अपना किया पे मानै आपे आप करत नवेरा किसे दूर जनावत किसे बजावत नेरा उपाव सियान सगल ते रहत सब कछ जाने आत्म की रहत जिस भावै तिस लै लण लाए थान तरंत रहा समाए सो सेवक जिस कृपा करी निमक निमक जप नानक हरि सलोक काम क्रोध अर लोभ मोह बिन सजाए अहमेव नानक प्रभ शरणागति कर प्रसाद गुरुदेव अष्टपदी। जे प्रसाद सती अमृत खाहे जिस ठाकर कौ रकमन माहे जे प्रसाद सुगंध तन लावै तिसको सिमरत परमगत पावै जे प्रसाद बसे सुख मंदर तिसे त्याए सदा मन अंदर जे प्रसाद ग्रह संग सुख बसना आठ पहर सिमर ओ तिस रसना जे प्रसाद रंग रस भोग नानक सदा त्याई ध्यावन जोग जे प्रसाद पाठ पटंबर हडावै तिसे त्यागत अभर लबावै जे प्रसाद सुख सहज सोई जै मठ आठ पैरता का जस कवी जै जे प्रसाद तुझ सब को मानै मुक्ता को जस रसन बखानै जे प्रसाद तेरा रहतो धर्म मन सदा त्याए केवल पार ब्रह्म
ਪ੍ਰਭ ਜੀ ਜਪਤ ਦਰਗਾ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵੈ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਸਿਰ ਤੇਰੇ ਸਗਲ ਸਦਰ ਟਾਕੈ ਮਰ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਭਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਅਪੁਖਨ ਪਹਿਰੀਜੈ ਮਨ ਤਿਸ ਸਿਮਰਤ ਕੋ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਭੂ ਨਾ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਬਣਾ ਜਿਨ ਤੇਰੀ ਮਨ ਬਣਤ ਬਣਾਈ ਊਠ ਬੈਠ ਸਤ ਤਿਹਾਈ ਤਿਸੇ ਤਿਆਏ ਜੋ ਇਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਵਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਉਹਾਰੀ ਤਿਸ ਪ੍ਰਭ ਕੋ ਸਾਸਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਰਿਣੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪੱਤਰ ਹੈ ਗੁਰਪ੍ਰਸਾਦ ਨਾਮ ਜਸ ਕਹਿ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਪੇਕੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਜਾਗ ਅਵਰ ਘਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੈ ਜੈ ਜਾਨ ਮਨ ਸਦਾ ਹਜੂਰ ਹੈ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸੋ ਰਾਪ ਚ ਜੇ ਪ੍ਰਸਾਦ ਸਪਕੀਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਹ ਜਪਾਏ ਜਪੇ ਸੋ ਨਾਓ ਆਓ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਦਾਨ ਪ੍ਰਭ ਤੇਰੀ ਮਾਇਆ ਆਪੂ ਕਛੂ ਨਾ ਕਿਨਹੂ ਲਿਆ ਜਿਤ ਜਿਤ ਲਾਵੋ ਤਿਤ ਲੱਗੇ ਹਰਨਾਥ ਨਾਨਕ ਇਨ ਕਹਿ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੁਖਿਆਨ ਸਾਧਕ ਸੰਗ ਬੂਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ ਨਾਨਕ ਸਾਧਕ ਸੋਭਾ ਪ੍ਰਮਾ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਵੈਨ ਸਾਧਕ ਸੰਗ ਨ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਭੀਤ ਸਾਧੂ ਕੇ ਸੰਗ ਮਹਾ ਪੁਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧਕ ਸੰਗ ਨਾ ਭੀਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੇ ਸਭੇ ਆਪ ਆਪੇ ਜਾਣੇ ਸਾਧ ਪੜਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨਾ ਕਭੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇ ਵਿਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕਰਬਾਨ ਸਾਧਕ ਸੰਗ ਸਭ ਕੁਲ ਉਦਾਰੇ ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੁਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਹਿ ਕੇ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਦਾਨ ਕੰਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧਕ ਸੰਗ ਕਲੁਖਤ ਹਰੈ ਸਾਧਕ ਸੰਗ ਨਰਕ ਪਰ ਹਰੈ
ਸਾਧਕ ਸੰਗ ਇਹਾ ਊਹਾ ਸਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਵਸੈ, ਨਾਨਕ ਕੁਦਰੈ ਸਾਧ ਸੁਨ ਵਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੈ ਬਿਸਰੈ, ਸਾਧ ਸੰਗ ਸਰਪੁ ਨਿਸਤਰੈ, ਸਾਧਕ ਸੰਗ ਲਗੇ ਬ੍ਰਹਮੀਠਾ, ਸਾਧੂ ਕੇ ਸੰਗ ਘਟ ਘਟ ਡੀਠਾ, ਸਾਧ ਸੰਗ ਪੈ ਅਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧਕ ਸੰਗ ਮਟੇ ਸਭ ਰੋਗ, ਨਾਨ ਸਾਧ ਪੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨ ਜਾਣੈ, ਜਿੱਤਾ ਸੁਣੇ ਤੇਤਾ ਬਕਿਆਨੈ, ਸਾਧ ਕੀ ਉਪਮਾ ਦੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉੱਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਪਨਿਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਇੱਕ ਸਿਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ

ਕਾ ਇਹ ਗੁਣਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਤਰ ਉਪਰ ਆਕਾਸ, ਬ੍ਰਹਮ ਗਿਆਨੀ ਕੇ ਮਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੇ ਅਭਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸਿਜਨ ਭੈ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਵਰਸੀ।

0: ਹੈ ਧੰਦਾ, ਬ੍ਰਹਮ ਗਿਆਨੀ ਲੈ ਤਾਵਤ ਬੰਦਾ, ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸੰਗਤ ਉਧਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ, ਬ੍ਰਹਮ ਗਿਆਨੀ ਕੇ ਏਕੇ ਰੰਗ, ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਅਭੁਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ,
1: ਬ੍ਰਹਮ ਗਿਆਨੀ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਹਿਤਾ, ਬ੍ਰਹਮ ਗਿਆਨੀ ਕੇ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਸੁ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ਼ਨ ਭਾਗੀ ਪਾਈ ਹੈ, ਬ੍ਰਹਮ ਗਿਆਨੀ ਕੋ ਬਲ ਬਲ ਜਾਏ, ਬ੍ਰਹਮ ਗਿਆਨੀ ਕੋ ਖੋਜਾ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਏ, ਬ੍ਰਹਮ ਗਿਆਨੀ ਕੇ ਸਗਲ ਮਨ ਮਾਏ, ਬ੍ਰਹਮ ਗਿਆਨੀ ਕੋ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਨਾ ਜਦ ਆਖਰੇ, ਬ੍ਰਹਮ ਗਿਆਨੀ ਸਰਬ ਕਾ ਠਾਕੁਰੇ, ਬ੍ਰਹਮ ਗਿਆਨੀ ਕਿਮਿਤ ਕੌਣ ਵਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਕਾ ਅਨਾਥ ਕਾ ਨਾਥ, ਬ੍ਰਹਮ ਗਿਆਨੀ ਸਭ ਪ੍ਰਹਾਤ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ, ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਹ, ਕੁਰ ਧਾਰੇ ਜੋ ਅੰਤਰ ਨਾਮ, ਸਰਬ ਮੈਂ ਭੇਖੇ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਉਪਰ ਸਗੁਣ ਸਤਾਰੇ ਅਸ਼ਟਪਦੀ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਭਰਤੇ ਰੂਪਣ ਭੇਖੇ ਨੇਤਰ, ਸਤਿਗੁਰ ਸੰਤ ਸਿੰਘ ਹੈ ਕਰਨ ਸੁਣੀ ਕਾਹੂ ਕਿਨਿੰਦਾ, ਸਭ ਤੇ ਜਾਣੇ ਆਪਸ ਕੁਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜੀਤ ਪੰਜ ਦੋਗ ਤੇ ਰਹਿਤ, ਨਾਨਕ ਕੋਟ ਮਦਿਕ ਵੈਸਾ ਪ੍ਰਸ, ਵੈਸਨੋ ਸੋਚ ਸੁਪਰ ਸੋ ਪ੍ਰਸੰਨ, ਵਿਸ਼ਨੂੰ ਮਾਇਤ ਭਿੰਨ, ਕਰਮ ਕਰ ਤੋਏ ਨੇ ਕਰਮ ਤਿਸ ਵੈਸਨੋ ਕਾ ਨਿਰਮਲ, ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗਰਾਚੈ, ਮੰਤਰੰਤਰ ਸਿਮਰਨ ਗੋਪਾਲ, ਸਭ ਪ੍ਰੋਧ ਕਿਰਪਾਲ, ਆਪ ਦ੍ਰਿੜਵ ਨਾਮ ਜਪਾਵੇ, ਨਾਨਕੋ ਵੈਸਨੋ ਪ੍ਰਮੁਖ ਦਪਾਵੇ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤੇ ਅੱਗੇ ਦੁਸ਼ਕਾ ਸੰਗ, ਮਨ ਤੇ ਵਿੰਸੇ ਸਗਲਾ ਭਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੇ, ਤੇ ਭਗਵਤੀ ਕੀ ਮਤ ਉੱਤਮ ਹੋਵੇ, ਭਗਵੰਤ ਕੀ ਕੇ ਟਹਿਲ ਕਰਨ ਤਨੀਤ, ਮਨ ਤੇ ਨਿਰਭੈ ਬਿਸ਼ਨ ਪ੍ਰੀਤ, ਹਰ ਕੇ ਜਨ ਹਿਰਦੇ ਵਸਾਵੇ, ਨਾਨਕ ਹੈ ਸਭ ਗੋਤੀ ਭਗਵੰਤ ਕੋ ਪਾਵੇ, ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਅਤਮ ਸੁਧ, ਰਾਮ ਨਾਮ ਸਾਰਸ ਪੀਵੇ, ਉਸ ਪੰਡਿਤ ਕੇਵ ਦੇਹ ਜਗ ਜੀਵੇ, ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਫਿਰ ਜੁਣ ਆਵੇ, ਵੇਦ ਪ੍ਰਾਣ ਸਿਮਰਤ ਪੂਜੇ ਮੂਲ, ਸੁਖ ਮੈ ਜਾਣੇ ਅਸਥੂਲ, ਚੌਫਰਨਾ ਕੋ ਦੇਵ ਦੇਸ, ਨਾਨਕ ਉਸ ਪੰਡਿਤ ਕੋ ਸਦਾ ਦੇਸ, ਬੀਜ ਮੰਤਰ ਸਰਬ ਕੋ ਗਿਆਨ, ਚੌਹਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਿਸੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ, ਕਰ ਕਿਰਪਾ ਅੰਤਰ ਉਧਾਰੇ, ਪਾਸ ਪ੍ਰੇਤ ਮੁਗਤ ਪਾਤਰ ਕੋ ਉਤਾਰੇ, ਸਰਬ ਰੋਹ ਕਾ ਖੁਦ ਨਾਮ, ਕਲਿਆਣ ਤੋਂ ਮੰਗਲ ਗੁਣ ਗਾਮ, ਕਾਹੋ ਜੁਗਤ ਗਤੇ ਨਾ ਪਾਈ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ, ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤੁਸੀਂ ਨਦਰੀ ਆਇਆ, ਦਾਦ ਸੰਤ ਨ ਭਾਤਿ ਨਿਭਾਇਆ, ਸਦਾ ਨਿਕ ਨਿਕਟ ਹਰਦਾਨ, ਸੋ ਦਾਸ ਦਰਗੇ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋਜੀ ਫਰੇ, ਸਗਲ ਸੰਗਾਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਤੁਮਿਤਾਵੇ, ਜੀਵਨ ਮੁਖ ਸੋ ਕਹਾਵੇ, ਤੈਸਾ ਰੁਖ ਤੈਸਾ ਸੋਖ, ਸਦਾਨੰਦ ਤੈ ਨਾ ਵਿਯੋਗ, ਤੈਸਾ ਸੁਣ ਤੈਸੀ ਮਾਟੀ, ਤੈਸਾ ਮਰੁ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਪੁਰ ਕਹੀਏ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਸ ਜਿਤ ਘਰ ਆਕੇ ਤੈਸਾ ਤਿੰਨਾ, ਆਪੇ ਕਰਨ ਕਰਾਮਣ ਜੋਗ, ਪ੍ਰਭਾਵੈ ਸੋਏ ਫੁਣ ਹੋਗ, ਪਸਰੂ ਆਪ ਅੰਤਰੰਗ, ਲਖਣ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਾਧੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਵਿਨਾਸ਼, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ, ਉਸਤਤ ਕਰੈ ਨੇਕ ਜਣ ਧਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਬੇ ਅਣਕ ਪਰ ਕਾਲ ਅਸ਼ਟਪਦੀ, ਕਈ ਕੋੜੇ ਪੁਜਾਰੀ, ਕਈ ਕੋੜਾ ਚਾਰ ਬਿਹਾਰੀ, ਕਈ ਕੋੜ ਪੈ ਤੀਰਥਵਾਸੀ, ਕਈ ਕੋੜ ਬਣ ਪਰਮੇ ਉਦਾਸੀ, ਕਈ ਕੋੜ ਵੇਦ ਕੇ ਸਰੋਤੇ, ਕਈ ਕੋੜ ਦੇ ਵਿਸਰ ਹੋਤੇ, ਕਈ ਕੋੜ ਆਤਮ ਤੇ ਅੰਤਾ ਰਹੇ, ਕਈ ਕੋੜ ਕਬ ਕਬ ਵਿਸਾਰ, ਕਈ ਕੋੜ ਨਵਤਾ ਨਾਮ ਤੇ ਆਵੇ, ਨਾਨਕ ਕਰਤੇ ਕੰਤ ਨ ਪਾਵੇ, ਕਈ ਕੋੜ ਭੈ ਮਾਨੀ, ਕਈ ਕੋੜ ਅੰਧ ਗਿਆਨੀ, ਕਈ ਕੋੜ ਕਿਰਪਨ ਕਠੋਰ, ਕਈ ਕੋੜ ਭਾਗ ਆਤਮ ਨਿਖੋਰ, ਕਈ ਕੋਟ ਪਰ ਦਰਬੁਖ ਹੀਰਾ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਫਰਮਾਏ ਜਿਤ ਜਿਤ ਲਾਓ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰੂਪ ਆਏ ਕਈ ਕੋਟ ਪਾਤਰ ਵੇਖਣ ਬਜਾਏ ਕਈ ਕੋਟ ਕੌਣ ਫਣੀ ਬੈ ਸੰਤਰ ਕਈ ਕੋਟ ਦੇ ਸੂ ਮੰਡਲ ਕਈ ਕੋਟ ਸੱਸੇ ਰਸੂਰਨ ਖੇਤਰ ਕਈ ਕੋਟ ਦੇਵਦਾਨ ਮੰਦਿਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੋ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਨਿਸਤਾਰੇ ਕਈ ਕੋਟ ਰਾਜਸਥਾਨ ਸਾਤਿਕ ਕਈ ਕੋਟ ਵੇਦ ਪ੍ਰਾਣ ਸਮਰਥ ਹਰ ਸਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਕ ਪ੍ਰਕਾਰ ਜੰਤ ਕਈ ਕੋਟ ਕੇਚਰ ਜੀਵੈ ਕਈ ਕੋਟ ਗਿਰੀ ਮਿਰ ਸੁਰਨ ਥੀਵੈ ਕਈ ਕੋਟ ਜਗ ਨਿਰਪਿਸਾਚ ਕਈ ਕੋਟ ਭੂਤਰੈ ਸੁਕਰ ਮਿਰਗਾ ਸਭ ਤੇ ਨੇਰੇ ਸਭੂ ਤੈ ਦੂਰ ਨਾਨਕ ਆਪ ਅਲਪਤਰੈ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰ ਸੁਰ ਨਿਵਾਸੇ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਭੋਜਨ ਨੀ ਫਿਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੈ ਥਕਵਾਏ ਕਈ ਕੋਟ ਕੀਰਤਨ ਮੰਤ ਕਈ ਕੋਟ ਮੈਂ ਮੈਂ ਚਿੰਨ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕੀ ਪ੍ਰਭ ਕੇ ਹੱਥ ਕਈ ਕੋਟ ਭੈ ਵੈਰਾ ਗਈ ਰਾਮ ਨਾਮ ਸੰਗਤ ਨੇ ਉਲਾ ਗਈ ਕਈ ਕੋਟ ਪ੍ਰਭ ਕੋ ਖੋਜਨ ਤੇ ਹੱਥ ਮੈਂ ਪਾਰ ਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲੇ ਪ੍ਰਭ ਵਿਨਾਸ ਕਈ ਕੋਟ ਮੰਗੇ ਸਤਸੰਗ ਪਾਰ ਪੁੰਤਨ ਲਾਗਾ ਰੰਗ ਜਿਨ ਕੋ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਤਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਗਨ ਵਿਸਾਰ ਕਈ ਵਾਰ ਪਸਰੂ ਬਸਾਰ ਸਦਾ ਸਦਾ ਕਈ ਕੰਕਾਰ ਕਈ ਕੋਟ ਕਿੰਨੇ ਵਿਵਾਦ ਪ੍ਰਾਪਤ ਹੋਏ ਪ੍ਰਮਾ ਸਮਾਤਾ ਕੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭਸ ਹੋਏ ਕਈ ਕੋਟ ਪਾਰ ਪ੍ਰਮ ਕੇ ਦਾਸ ਤਿਨ ਹੋ ਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਵੇ ਤੇ ਸਦਾ ਨੇ ਹਰ ਇੱਕ ਨੇਤਰੇ ਕਈ ਕੋਟ ਨਾਮ ਰਸ ਪੀ ਮੈਂ ਰੁਪਏ ਸਤ ਸਦੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਧ ਸਾਧ ਸਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀ ਕਹੈ ਦੂਸਰ ਨਾਹੀ ਕੋਈ ਨਾਨਕ ਦਿਸ ਬਲਹਾਰਣ ਜਲ ਥਲ ਮਈ ਅਲ ਸੋਏ ਅਸ਼ਪਦੀ ਕਰਨ ਕਰਾਵਣ ਕਰਨੇ ਜੋਗ ਜੋਤਿਸ ਭਾਵੇ ਸੋਈ ਹੋਗ ਫਿਰ ਮੈਂ ਥਾ ਬੁਤਾ ਪੰਡਾਰ ਅੰਤ ਨੀ ਕਿਛ ਪਾਰਾ ਵਾਰਾ ਹੁਕਮੇ ਧਾਰਾ ਦਰਹਾਵੇ ਹੁਕਮੇ ਬੁਝੁਖ ਸਮਾਵੇ ਹੁਕਮੇ ਵਿੱਚ ਨਿਜ ਵਿਵਹਾਰ ਮੈਨੂੰ ਕੰਕ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇਰੇ ਸਮਾਏ ਪ੍ਰਭ ਭਾਵੇ ਮਨੁਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇਂ ਸਾਸ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਪ੍ਰਭ ਭਾਵੇ ਤਾਂ ਪਦ ਸਾਰੇ ਆਪ ਕਰੇ ਆਪਣੇ ਵਿਚਾਰ ਦੁਆ ਸ੍ਰੈ ਕਾਪ ਸੁਆਮੀ ਖੇਲਾ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਆਵੇ ਕਹੋ ਮਨੁੱਖ ਤੇ ਕਿਆ ਹੋਇਆ ਆਵੇ ਜੋਤਿਸ਼ ਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ ਜੋਤਿਸ਼ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੇਰਾ ਚੇ ਜਾਣਦੇ ਆਪਣੇ ਬਚੇ ਭਰਮੇ ਭੁੱਲਾ ਦੈ ਦਿਸਾਵੇ ਨਿਮਕਮਾ ਚਾਰ ਗੁਣ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾ ਕਰ ਦਿਸ਼ਟ ਕਸ਼ੁ ਨੇ ਆਵੇ ਤੇ ਸਤਕਾਲ ਦੈ ਦਿਸਪੋਟ ਆਵੇ ਜਾਖੋ ਆਪਣੀ ਕਰੇ ਬਖਸ਼ੇਸ਼ ਤਾ ਕਲ ਕਣ ਕਣ ਜਗਦੀ ਜੀਓ ਪਿੰਡ ਸਭ ਦਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀ ਵੇ ਦੇਖ ਬੜਾਈ ਇਸ ਕਾ ਬਲ ਨਾ ਇਸ ਹਾਥ ਕਰਮ ਕ੍ਰਮ ਸਰਬ ਕੋਣਾ ਤੇ ਅੱਗੇ ਕਾਰੀ ਵਪਰਾ ਜੀਓ ਜੋ ਤਿਸ ਭਾਵੇ ਸੋਇ ਬਣਦੀਓ ਕਹੂੰ ਉਚਰੀ ਮੈਂ ਬਸੈ ਕਹੂੰ ਸੋ ਖਰ ਖਰੰ ਵਸੈ ਕਹੂੰ ਨੇ ਚਿੰਦ ਵਿਵਹਾਰ ਕਹੂੰ ਉਪਕਾਸ ਪਿਆਲ ਕਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਕਿਆ ਮਿਲਾ ਬਨਹਾਰ ਕਹੂੰ ਨਿਰ ਕਰੈ ਬਵਾਲ ਕਹੂੰ ਸੋ ਰਹਿ ਦਿਨ ਰਾਤ ਕਹੂੰ ਮਾਂ ਕ੍ਰੋਧ ਵਿਕਰਾਲ ਕਹੂੰ ਸਰਬ ਕੀ ਉਤਰਵਾਲ ਕਹੂੰ ਹੋਏ ਬੈਬਲ ਰਾਜਾ ਕਹੂੰ ਭੇਖਾਰ ਨੀਤ ਕਾ ਸਾਜਾ ਕਹੂੰ ਆਪ ਕੀਰਤ ਮੈਂ ਆਵੇ ਕਹੂੰ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੈ ਤਿਵਹਿ ਰਹਿ ਗੁਰ ਪ੍ਰਸਾਦ ਨਾਨਕ ਸਜਕੈ ਕਬੂ ਹੋਏ ਪੰਡਿਤ ਗ੍ਰਿਵ ਖਿਆਨ ਕਹੂੰ ਮੋਨ ਧਾਰੀ ਲਾਵੇ ਤੇ ਆਨ ਕਹੂੰ ਤੜ ਤੀਰਥ ਇਸ਼ਨਾਨ ਕਹੂੰ ਸੇ ਸਦਮੁਖ ਗਿਆਨ ਕਹੂੰ ਕੀਟ ਹਸਤੰਗ ਹੋਏ ਜੀ ਆਣਕ ਜੋਨ ਪਰਮੇ ਪਰਮਈਆ ਨਾਨਾ ਰੂਪ ਜੋ ਸੰਗ ਦਿਖਾਵੇ ਜੋ ਪ੍ਰਭਾਵੇ ਤੇ ਉਣਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਣ ਕੋਏ ਕਬੂ ਸਾਧਸੰਗ ਦੇ ਭਾਵੇ ਸੰਤ ਉਸ ਸੰਤ ਵਰਣ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਨ ਕਰਨੀ ਬਿਨਾਸ ਮੰਤਰ ਨਾਮ ਰਤੇ ਕਰੰਗ ਸਦਾ ਵਸੇ ਪਾਰ ਮੁਕੇ ਸੰਗ ਜਿਉਂ ਜਲ ਮੈਂ ਜਲਿਆ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਣ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ ਸਲੋਕ ਸੁਖੀ ਵਸੇ ਮਸਕੀਨੀ ਆਏ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦ ਜਿਸ ਕੇ ਅੰਤਰਾਜ ਮਾਨ ਸੋ ਨਰਕ ਪਾਤੀ ਹੋ ਸਵਾਮ ਜੋ ਜਾਨੇ ਮੈਂ ਜੋ ਪਣ ਮਨ ਸੋਤ ਵਿਸਥਾ ਕਰ ਜਨ ਆਪਸ ਕੋ ਕਰਮੰਦ ਕਹਾਵੇ ਜਨਮ ਮਰੇ ਭੋਜਨ ਪਰਮਾਵੇ ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧ ਆ ਗਏ ਆਣ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀ ਅਮੁਕਤ ਅੱਗੇ ਸੁਖ ਪਾਵੇ ਧਨਵੰਤ ਆਵੇ ਕਰ ਗੁਰਬਾਵੇ ਤੈਨੂੰ ਸਵਾਮ ਕਰ ਸੰਗ ਨਾ ਜਾਵੇ ਬੋਲ ਇਸ ਕੁਰਮਾਨ ਕੂਪਰ ਕਰੇ ਆਸ ਭਲ ਪਿੱਤਰ ਤਾ ਕਵ ਵਿਨਾਸ ਅਵਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜੈ ਬਸਮਾਨ ਕਿਸੇ ਨੇ ਵਧੇ ਆਪ ਓੰਕਾਰੀ ਧਰਮ ਰਾਜ ਕਰੇ ਕੁਆਰੀ ਗੁਰ ਪ੍ਰਸਾਦ ਜਾ ਕਾ ਮਿਟੇ ਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹੋਂ ਤਾਰੇ ਸਰਮ ਪਾਵੇ ਸਗਲੇ ਬਿਰਤਾਰਨ ਤਪੱਸਿਆ ਕਰੇ ਓੰਕਾਰ ਨਰਕ ਸਰੂ ਫਿਰ ਫਿਰੇ ਅਵਤਾਰਨ ਯਤਨ ਕਰੇ ਹੱਥਮ ਨਹੀਂ ਦਰਵੇ ਹਰ ਦਰਗੇ ਕਿਉਂ ਕੈਸੇ ਗਵੇ ਆਪ ਉਸ ਕੋ ਜੋ ਭਲਾ ਕਹਾਵੇ ਤਿਸੇ ਭਲਾਏ ਨਿਪੁਣੇ ਆਵੇ ਸਰਬ ਕਿਰੇ ਜਾ ਕਮਣ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲੋਕ ਜਾਣੇ ਮੈਂ ਸੇ ਕਛ ਹੋਏ ਤਬ ਉਸ ਕੋ ਸੁਖ ਨਾ ਹੀ ਕੋਏ ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਕਰੂ ਜੁਣ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲੋਕ ਨਹੀਂ ਚੱਲਣਾ ਹੈ ਚੇਤ ਜਬ ਲਗ ਮੂ ਮਨ ਸੰਭਾਏ ਤਬ ਲੋਕ ਧਰਮ ਰਾ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਛੁਟੇ ਸਹਿਸ ਕਟੇ ਲਾ ਕੋੜ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਭੋਗ ਵਿਖਿਆ ਕੀ ਕਰੇ ਨਾ ਤ੍ਰਿਪਤ ਆਵੇ ਖਬ ਖਮ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮੋਰਤ ਕਿਰਤੇ ਸਭ ਕਾਜੀ ਨਾਮ ਰੰਗ ਸਰ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਕਰ ਜਾਵ ਕਰਨ ਕਰਾਵਣ ਕਰਨੇ ਹਾਰ ਇਸਕੇ ਆਦਿ ਕਾਮ ਵਿਚਾਰ ਜੈਸੀ ਦ੍ਰਿਸ਼ਕੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੁਛ ਕਿਨੂੰ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰਨ ਬਿਨਸੇ ਆਵਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਜੈਸੇ ਸਮਝੇ ਆਪ ਆਪੇ ਲੱਚੇ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਤਾਰ ਸਭ ਕਛ ਸੁਕਾਵ ਕਰਨੇ ਹਾਰ ਉਸੇ ਭਿੰਨ ਕੋਖ ਹੋਏ ਥਾਨ ਧਨੰਦਰੇ ਕਸ ਹੋਏ ਆਪਣੇ ਚਲਤਾਵ ਕਰਨੇ ਹਾਰ ਕਉਤੇ ਕਰੇ ਰੰਗੇ ਅਪਾਰ ਮਨ ਮੈਂ ਆਪਣਾ ਮਨ ਮਾਏ ਨਾਣੀ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਨੇ ਵਖਿਆ ਸੱਚ ਸਤ ਸਤ ਸਭ ਕਿੰਨਾ ਕੋਟ ਮਧੇ ਕਿਨ ਬਿਰਲੇ ਚੀਨਾ ਭਲਾ ਭਲਾ ਭਲਾ ਤੇਰੇ ਰੂਪ ਅਸੁੰਦਰ ਅਪਾਰ ਨੂ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਨੋ ਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤਿਕ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਦਕ ਦੁਖਣ ਯਾਰ ਜਾ ਕੱਟੇ ਸੰਦਕ ਦੁਖਣ ਜਮ ਤਿੰਨੇ ਛੁੱਟੇ ਸੰਦਕ ਦੁਖਣ ਸੁਖ ਸਭ ਜਾਏ ਸੰਦਕ ਦੁਖਣ ਨਰਕ ਮਪਾਏ ਸੰਤ ਕੇ ਦੁਖਣ ਮਤ ਹੋਏ ਮਿਲੀ ਸੰਤ ਕੇ ਦੁਖਣ ਸੋ ਬਾਤੇ ਹੀਨ ਸੰਤ ਕੇ ਤੁਕ ਰੱਖਣਾ ਕੋਏ ਸੰਤ ਕੇ ਦੁਖਣ ਤਾਨ ਪਰਸੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗਤ ਕਬੀਤਰ ਸੰਤ ਕੇ ਦੁਖਣ ਤੇ ਮੁਖ ਪਾਵੇ ਸੰਤਨ ਕੇ ਦੁਖਣ ਕਾਕ ਜੋ ਲਵੇ ਸੰਤਨ ਕੇ ਦੁਖਣ ਸਰਬ ਜੁਣ ਪਾਏ ਸੰਤ ਕੇ ਦੁਖਣ ਤ੍ਰਿਕਤ ਜੋਣ ਕਿਰਮਾਏ ਸੰਤਨ ਕੇ ਦੁਖਣ ਤਿਸਨ ਮਜਲੇ ਸੰਤ ਕੋ ਦੁਖਣ ਸਭ ਕੋ ਛਲੈ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੋ ਦੁਖਣ ਨੀਚ ਨ ਜਾਏ ਸੰਤ ਦੁਖੀ ਕਥਾ ਕੋ ਨਾਏ ਨਾਨਕ ਸੰਤ ਭਾਵੇ ਤੋ ਵਿਗਤ ਪਾਏ ਸੰਤ ਕਨਿੰਦਕ ਮਾਂ ਦਤਾਏ ਸੰਤ ਕਨਿੰਦਕ ਨਿੰਦਕ ਨ ਪਾਏ ਸੰਤ ਕਨਿੰਦਕ ਮਾਂ ਤਿਆਰਾ ਸੰਤ ਪਰਮੇਸ਼ਰ ਮਾਰਾ ਸੰਤ ਕਨਿੰਦਕ ਰਾਜ ਤੇਹੀਨ ਸੰਤ ਕਨਿੰਦਕ ਦੁਖਿਆਰਤੀ ਸੰਤ ਕਨਿੰਦਕ ਕੋ ਸਰਬ ਰੋਗ ਸੰਤ ਕਨਿੰਦਕ ਕੋ ਸਦਾ ਜੋਗ ਸੰਤ ਕਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕੰਨ ਹਿਮਿਤ ਸੰਤ ਕਾ ਦੁਖੀ ਕੋ ਡਾਲ ਲਾਗੇ ਸੰਤ ਕਾ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਭ ਵਿਖਾਰੀ ਸੰਤ ਕਾ ਦੁਖੀ ਜਨਮ ਮਾਰਿਆ ਸੰਤ ਕੇ ਦੁੱਖ ਨਾ ਸੁਖ ਤੇ ਡਰੈ ਸੰਤ ਕਾ ਦੁਖੀ ਕੋ ਨਾਈ ਠਾਉ ਨਾਨਕ ਸੰਤ ਭਾਵਤਾਂ ਲਈ ਮਿਲਾਏ ਸੰਤ ਕਾ ਦੁਖੀ ਅੱਧ ਵੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਉਜਹਿਣ ਪਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਹੈ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸੁਨ ਮ੍ਰਿਤਕ ਕੀ ਲੋਥਾ ਸੰਤ ਕੇ ਦੁੱਖ ਸੰਤ ਕੇ ਦੁਖੀ ਕੀ ਜੜ ਖਿਸ਼ਨਾ ਆਪਣ ਬੀਜਾ ਪੇ ਖਾਇ ਸੰਤ ਕੇ ਦੁਖੀ ਕਵਨ ਰੱਖਣ ਹਾਰ ਨਾਨਕ ਸੰਤ ਭਾਵਤਾਂ ਲੈ ਉਭਾਰ ਸੰਤ ਕਾ ਦੁਖੀ ਉਂਬਲ ਲਾਏ ਜੋ ਜਲ ਭਿਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਉ ਕਿਸ ਨਹੀਂ ਤਰਾਪੇ ਸੰਤ ਕਾ ਦੁਖੀ ਛੁਟੇ ਕੇਲਾ ਜੋ ਵਾਰ ਤਿਲਖੇਤ ਮਾਏ ਜੋ ਹਿਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੇ ਸੰਤ ਕਾ ਦੁੱਖ ਸਭ ਮਿਥਿਆ ਕਹਿ ਤੇ ਕੀਰਤਨ ਕੋਈ ਧੁਰੀ ਵੀ ਹੈ ਨਾਨਕ ਜੋ ਤੁਸੀਂ ਪਾਵੇ ਸੋ ਇੱਥੇ ਹੈ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕਾ ਦੁਖੀ ਕੋ ਦਰਗੇ ਮਿਲ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰਨ ਜਵਾਈਏ ਸੰਤ ਕਾ ਦੁਖੀ ਪੂਜਨ ਆਸਾ ਸੰਤ ਕਾ ਦੁੱਖ ਚੱਲੇ ਨਿਰਾਸਾ ਸੰਤ ਕਾ ਦੁੱਖ ਨਾ ਤਿਸ਼ਟੇ ਕੋਏ ਜਾ ਸਭਾਵੇ ਤਸਾ ਕੋਈ ਹੋਏ ਪਇਆ ਕੀਰਤਨ ਮਿਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਘੜ ਦਿਸ ਕੋ ਕਰਨੇ ਹਾਰ ਸਦਾ ਸਦਾ ਦਿਸ ਕੋ ਨਮਸਕਾਰ ਪ੍ਰਭ ਕੀ ਸਤਿਗੁਰੂ ਦਿੰਦਾਤ ਤਿਹ ਧਿਆਓ ਸਤਿਗੁਰਾ ਸਭ ਕੁਝ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਕੇ ਲਭ ਕਰਨੇ ਹਾਰ ਦੂਸਰ ਕੌਣ ਕੇ ਵਿਚਾਰ ਜਿਸਨੂੰ ਕਿਰਪਾ ਕਰੇ ਤੁਸੀਂ ਆਪਣ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸੇ ਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਇਹ ਕਿਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪੋ ਜਾਏ ਅਸਪਦੀ ਮਾਨੁ ਕੀ ਟੇਕ ਬਿਰਤੀ ਸਭ ਜਾਣਦੇ ਉਨਕੋ ਏਕੇ ਭਗਵਾਨ ਜਿਸ ਕਹਿ ਦੀਏ ਰਹੇ ਗਾਏ ਬਹੁ ਨ ਤਿਸਨ ਲਾਗੇ ਆਜ ਮਾਰੇ ਰਾਖੇ ਕੁਆ ਮਾਨੁ ਕੇ ਕਿਸ਼ਨਾਈ ਹਾ ਤਿਸਕਾ ਹੁਕਮ ਹੋ ਸੁਖੋਏ ਤਿਸਕਾ ਨਾਮ ਰਕੰਠ ਪੁਰੋਏ सिमर सिमर सिमर प्रासोए नानक विघ्न लागे को सत मन मैं कर निंकार कर मन मेरे सदबिहार निर्मल स्नामृत पियो सा सोला कर लै जीव नैन उपे ठाकुर का रंग सा संग बिनसे सब संग चरण चलो मार्ग बिंदे मिटे पाप जपेर बिंदे कर हर कर्म सरण हर कथा हर दर के नानक जल माथा बड़ भागी ते जन जग माए सदा सहर के गुण गाए राम नाम जो करे विचार से धनवंत गिने संसार मन तन मुख बोलै अर मुख सदा सदा जन उते सुखी एक एक एक पछाने तुद की सोझी जाने नाम संग दस के जिसका मन मानिया नानक तिने निरंजन जानिया गुरु प्रसाद अपने सूझे तिसकी जन तिस न बूझे सा संग हर हर जस कैत सर्व रोग ते अर्जन रैत अन दिन कीर्तन के लुखे अन किस्त मै सोय निर्वाण एक उपरथि जन की आसा तिसकी घटिए जम की वासा पार ब्रह्म किसी मन भूक नानक थिन लागे दुख जिसको आप मंच दे आवे सो संसय लाने डुलावे जिस पर अपने कृपा करे सो सेवक को किसते डरे जैसा सात ऐसा दिष्ट अपने कर्त में आप समाया सोद सोद सोद सीजिया गुर प्रसाद तसा बुझिया जब देखो तब सब कुछ मूल नानक सो सुखम सोय स्थूल न कह जन्मे नक्श मरे आपन चलते आप ही करे आम जाऊ दिष्ट अम दिष्ट आज्ञाकारी धारी सब श्रेष्ठ आपे आप सगल में आप अनक जुग थाप साप अविनाशी नाई किच खंड धारण धारो ब्रह्मांड अलख पे पुरख प्रताप आप जपाय नानक जाप जिन प्रभु जाता सो सो बावन सक संसार उतरे तिन मंद प्रभु के सेव सब उदाहरण प्रभु के सेव दूप सार आपे मेले कृपाल गुर का शब जपे निहाल उनकी सेवा सोई लागे सुनो कृपा करे बड़ भागै नाम जपत पा विश्राम नानक तिन प्रभु को तुम कर मान जो कुछ करे सुप्रभु के रंग सदा सब से हर संग सह सवाय सोय करने हर पछाणे सोय प्रभु का किया जन्म ही लगाना जैसा सत ऐसा दिष्टाना जिसते विजय ति समाय समाय सुखन धन उन्हों बनया आपस को आप दिनो मानो नानक प्रभु जने को जान सलोक सर्व कला भरपूर प्रभिरथा जानन हार जाके सिमरन उदरिये नानक ते सबल हार अष्टपदी टूटी गंडन हाल गोपाल सर्व जिया पे प्रतपाल सकल चिंता सिमल माए तिस्ते बिरता कोई नाय रे मन मेरे सदार जाप अपना सिवरा जा पे आप आपन की अक्षण होए जिसु प्राणी लोचे कोय तिसमि नाही तेरे किस काम गत नानक जा पी कर नाम रूपवंत होए नाही मोहे प्रभु की जो सगल घट सो है धनवंता क्या को गर्व सब की तिसका दिया दर वै असुरा जे को कहावै प्रभु की कला बिना कहता वै जे को होय वह दातार तिस दीन हर जाने गवार जिस गुर प्रसाद टूटे रोग नानक सो जन सदा रोग जो मंदिर को थामे थमण तो गुर का शब्द मणे थमण जो पाखान नाव चढ़त रहे प्राणी गुर चन लगत निस्तरे जो अंधकार दीपक प्रगास गुर दर्शन दीख मन हो विकास जो माओ ध्यान में मार्ग पावे तो साधु संग मिल जोत गुरटावे तिन संतन की बाछ धूर माग तिन तिन सुंदर की बाछ धूर नानक अलोचा पूर मन मूर्ख कै बिलाई प्रभु लिखे का लिखिया पाई दुख सुख प्रभु देवन हारे अवर त्याग तुझे तिथे जितार जो कुछ करे सोई सुखमान भूला कै फिरे जान कौन वस्ताई तेरा संग लपट रस लोई पतंग राम नाम जब हृदय माए नानक पासे ती कर जाए जिस वकर को लैन तू आए राम नाम संतन घर पाया तज मान ले मन मोल राम नाम हृदय में तोल लाद खेप संता संचालय अवर त्याग किया जंजाल धन धन कह सब को मुख उजल हर दर गए सोए पार बिड़ा पारे नानक ताके सद लहारे चरण साध के तोय तो भी अर साधु को अपना जीव साधु धूर कुल स्नान साधु प्रजाई कुर्बान साध सुवड़ भागी पाई साध संगर कीर्तन गए निपगंते साधु राखे हर गुण गए अमृत चाखे उड़ गए संत दरे सर सुख नानक ते पाए मृथा को जुआलन हार भूखे को देव हार सर निधान जाके दृष्टि माए प्रभु के कल न पाए सब के तिस्का करने जोग तिस बिंदु सुर हो अनहोग जब जन सदा सदा दिंदा नि सब तो निर्मल करणी कर कृपा जिस गुरु नाम दिया नाम सो जन निर्मल थी है जाके मन गुरु की प्रतीत तिस जने आवे अर पव जीत भगत भग सुनिए तलोए जाके हृदय को होए सच करणी सचता की रहत सच हृदय सतमुख है सच हृदय सच आकार सच वरते पा साचा पा सार पार ब्रह्म जिन सच कर जाता नानक सो जन सच समाता सलोक रूप नरेख नरंकिछ त्रै गुंते प्रभिन्न तिसे भुजाए नानका जिस हुआ सो प्रसन्न स्वय अविनाशी ब्रह्मन में राख मानो की तू प्रीत्याग तिस्ते परे ने किस को सर्व निरंतर को सोय ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਕੋ ਬਿੰਦੇ ਕਿਰਪਾ ਨਿਧਾਨ ਦਿਆਲ ਬਖਸ਼ਾਂਦੇ ਸਤਿ ਕੀ ਚਰਣੀ ਪਾਓ ਨਾਨਕ ਮੁਨੇ ਨਾਉ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜਗ ਨੇਤਰ ਹੋਰ ਤਿਸਕਾ ਮੰਤਰ ਜਾਣੇ ਹੋਰ ਅਣ ਦਰੂਪ ਮੰਗਲ ਸਾ ਜਾ ਕੇ ਸਰਵ ਸੋਗ ਨੇ ਕਰਦਾ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਿਸਰ ਕਿਸਮੈ ਭੋਗੀ ਤਿਆਹ ਤਿਹ ਭਗਤੈ ਸੁਖ ਪਾਇਆ ਨਾਨਕ ਤਿਸ ਪ੍ਰਕਾਰ ਨਿਯੰਤਰਨ ਪਾਇਆ ਜਾ ਕੇ ਲੀਲਾ ਕੀ ਮਨਰਾਏ ਸਕਲ ਦੇਵ ਹਰਿ ਉਗਾਏ ਪਿਤਾ ਕਜਨ ਜਾਣੇ ਪੋ ਸਗਲ ਪਰੋਏ ਆਪਣੇ ਸੋ ਸੁਮਤ ਗਿਆਨ ਧਿਆਨ ਜਿੰਦੈ ਜੰਦਾਸ ਨਾਮ ਤੇ ਆਵੈ ਸੈ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰੇ ਆਵੇ ਜਾਏ ਉਚ ਨੀ ਤਿਸਕੇ ਸਥਾਨ ਜੈ ਸਜਨ ਆਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰਾਏ ਕਰੰਗ ਨਾਨਾ ਵਿਦਗੁਣ ਵਿਸਥਾਰ ਪਰਣਾਸੀ ਏਕੰਕਾਰ ਨਾਨਾ ਚਲ ਕਰੇ ਕਿਨ ਮਾਏ ਪੂਰ ਪੂਰਨ ਸਭ ਠਾਏ ਨਾਨਾ ਵਿਦ ਕਰ ਬਣ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰਨਾਓ ਨਾਮ ਕਤਾਰੇ ਸਗਲੇ ਜੰਤ ਨਾਮ ਕਤਾਰੇ ਖੰਡ ਬ੍ਰਹਮੰਡ ਨਾਮ ਕਤਾਰੇ ਸਮਰਤ ਵੇਦ ਪੁਰਾਣ ਨਾਮ ਕਤਾਰੇ ਸੁਣਨ ਗਿਆਨ ਧਿਆਨ ਨਾਮ ਕਤਾਰੇ ਹਸਪਤਾਲ ਨਾਮ ਕਧਾਰੇ ਸਗਲੇ ਅਕਾਰ ਨਾਮ ਕਧਾਰੇ ਪੁਰੀਆਂ ਸਭ ਭਾਵਨ ਨਾਮ ਕੇ ਸੰਗ ਉਦਰੇ ਸੰਸਰਵਣ ਕਰ ਕਿਰਪਾ ਸਿ ਆਪਣੀ ਨਾਮ ਕਰ ਕਿਰਪਾ ਸਿ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਾਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਾ ਜਾਖੀ ਬਾਣੀ ਸਤਿਪੁਰਖ ਸਾ ਮੈਂ ਸਮਾਣੀ ਸਤਿਕਰਮ ਜਾਖੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤਕਰਣੀ ਨਿਰਮਲ ਨਿਰਮਲੀ ਜਿਸੇ ਬਜਾਇ ਤਿਸੇ ਸਤ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤਨਾਮ ਗੁਰ ਤੇ ਪਾਏ ਸਤ ਭਜਨ ਸਾਧੁ ਦੇ ਸਤ ਤੇ ਜਨ ਜਾ ਕਿਰਦੇ ਪ੍ਰੋਏ ਸਤ ਨਿਰਤ ਪੂਜੇ ਦੇ ਕੋਏ ਨਾਮ ਜਵੋ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਾਤੇ ਜਿਸ ਕਿਸੇ ਸੁਕੜ ਨੇ ਹਾਰੇ ਉਹਨਾਂ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀ ਆ ਬਿਸਮਣ ਬਿਸਮਭੈ ਬਿਸਮਾਦ ਜਿਹਨੂੰ ਬੁਝਾ ਤਿਸ ਸਵਾਦ ਪ੍ਰਭ ਕੇ ਰੰਗ ਰਾਜ ਜਨ ਲਏ ਗੁਰ ਕੇ ਵਿਚਨ ਪਦਾਰਥ ਲਏ ਉਹ ਦਾਤੇ ਦੁੱਖ ਕਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੇ ਸੰਗ ਏਕਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਰ ਪੂਜਾ ਸਤ ਸਤ ਸੇਵ ਉਧਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣੇ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਣਤਾ ਪੂਜਨ ਹਾਰ ਕੋ ਸਤ ਸਭ ਹੋਈ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਮ ਤਿਨ ਮੁਲ ਪਛਾਣਿਆ ਜਾ ਕਰੇ ਦੇ ਵਿਸ਼ਵਾਸ ਪ੍ਰਭ ਆ ਤਤ ਗਿਆਨ ਤੇ ਸਮਨ ਪਵਠਾਇਆ ਭੈ ਤੇ ਨਿਰਭਉ ਹੋਏ ਵਿਸਾਨਾ ਜਿਸ ਤੇ ਉਜੈ ਤੇ ਸਮਾਇ ਸਮਾਨਾ ਬਸ ਮਾਇ ਲੇ ਬਸ ਕਢਾਏ ਤਾਂ ਕੋ ਭਿੰਨ ਨਾ ਕਹਿ ਨਾ ਜਾਏ ਬੁੱਝੇ ਬੁੱਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕੀ ਮਨ ਪ੍ਰਤੀ ਠਾਕੁਰ ਕੇ ਸੇਵ

ਮਾਰਨ ਰਾਖੀ ਅਵਰਨ ਕੋਇ ਸਰਬ ਜੀਆਂ ਕਾ ਰਾਖਾ ਸੋਇ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਕਰਵ ਲਖਵਿੜਾਣੀ ਬਾਰੰਬਾਰ ਬਾਰ ਭਵਜ ਪੀਏ ਪੀ ਅੰਮ੍ਰਿਤੇ ਮਨ ਤੰਤਰ ਪੀਏ ਨਾਮ ਰਤਨ ਜਿਨ ਗੁਰੂ ਖਪਾਇਆ ਤਿਸ ਕੇ ਸ਼ਬਦ ਨਹੀਂ ਦਿਸ਼ਟਾਇਆ ਨਾਮ ਧਨ ਉਮਰ ਉਪਰਾਂਗੇ ਨਾਮ ਸੁਕਰ ਨਾਮ ਕਸੰਗ ਨਾਮ ਰਸ ਜੋ ਜੰਤਰ ਉਤਾਨੇ ਮਨ ਧਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਤ ਨਾਮ ਕਹੋ ਨਾਨਕ ਜਨ ਕੈ ਸਦਕਾ ਬੋਲੋ ਜਾ ਦੇਵਾ ਦਿਨਨਾਥ ਪ੍ਰਭੂ ਨੇ ਜਨ ਕਿੰਨੀ ਦਾਤ ਕਰੇ ਭਗਤਿਆ ਤੁਮਕੇ ਜਾਏ ਪ੍ਰਭੂ ਨੇ ਸੋ ਰਹਿ ਸਮਾਇ ਜੋ ਆਵੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਛਾਨੇ ਤਿਸ ਕੀ ਮਹਿਮਾ ਕੌਣ ਵਿਖਾਨੋ ਤਿਸ ਕਾ ਗੁਣ ਕੈਕ ਨ ਜਾਣ ਆਠ ਪੈਰ ਬਸ ਹਜੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਲੇ ਮਨ ਤਨ ਆਪਣਾ ਤਿਨ ਜਾਂਦਾ ਜਿਨ ਜਾਣ ਪ੍ਰਭ ਪ੍ਰਭੁ ਛਾਤਾ ਸੋ ਜਨ ਸਰਬ ਸੁਖ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰਸ ਪਾ ਮਿਟਾਵੈ ਸਿਆਣ ਸਗਲੀ ਸਾੜ ਤਿਸ ਜਣ ਕੀ ਦੂਸੇ ਵਾਲਾ ਆਵਣ ਜਾਣਨ ਹੋਵੇ ਤੇਰਾ ਨਾਨਕ ਤਿਸ ਜਣ ਕੇ ਪੂਜੋ ਸਤ ਪੈਰ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰ ਪ੍ਰਤਪਾਲ ਸੇਵ ਕੋ ਗੁਰ ਸਾਹ ਦਿਆ ਸਿੱਖੀ ਗੁਰ ਦੁਰਮਤ ਮਲੇ ਰੇ ਗੁਰਬਚਨੀ ਹਰ ਨਾਮ ਸਿਰੇ ਸਤਿਗੁਰੂ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸਿਕੁੜ ਭਾਗੀ ਹੈ ਸਤਿਗੁਰ ਸਿੱਖ ਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਅੱਗੇ ਮਨ ਮੈਂ ਸਹੇ ਆਪਸ ਕੋਰ ਕਾ ਕੁਛ ਜਨਾਵੇ ਹਰ ਹਰ ਨਾਮ ਦੇ ਸਾ ਤਿਆ ਮਨ ਵਿੱਚ ਸਤਿਗੁਰ ਕੇ ਪਾਤਿ ਸੇਵਕ ਕੇ ਕਾਰਜਰਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਸਿਆਮ ਕਰੇ ਨਾਨਕ ਸੋ ਸੇਵਕ ਸੇਵਕ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵਿਸ਼ਵ ਸੇਵ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾਜਾ ਨੇ ਸੋ ਸਤਿਗੁਰੂ ਜੀ ਹਰਿ ਦੇ ਹਰ ਨਾਵਣ ਕੁਵਾਰ ਗੁਰ ਕੋ ਬਲ ਜਾਓ ਸਰਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤ ਬ੍ਰਹਮ ਜਨ ਜਨ ਮੈਂ ਭਾਰਮ ਏਕ ਆਪ ਨੇ ਕਿਛ ਭਰਮ ਸਹਿ ਸਿਆਣ ਬਲੈਣ ਜਾਏ ਨਾਨਕ ਐਸਾ ਗੁਰੂ ਭਾਗੀ ਪਾਏ ਸਫਲ ਦਰਸ਼ਨ ਪੇਕ ਤੂਣੀ ਪਰਸ ਚਰਨ ਕਤਨੇ ਮਰੀ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਲ ਕੇ ਕਵੈ ਸੁਣ ਕਰ ਬਚਨ ਕਰਨੇ ਅਖਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰੇ ਅਮਰ ਦਿਸ਼ ਪੇਕਿਆ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤੁਸੀਂ ਲੈ ਮਿਲਾਏ ਜਿਹ ਵਾਏ ਕੁਸਤਾ ਤਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪਣ ਨਿਰਬਾਣੀ ਨਿਰਹਾਰ ਨਿਰਵੈਰ ਸੁਖਦਾਏ ਤਾਂ ਕੀ ਕੀਮਤ ਕਿੰਨੇ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੈ ਸਤਿ ਬਲਹਾਰੇ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਆਪਣੇ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀ ਵੀ ਮਰਸੋ ਹੋਏ ਉਸ ਪੁਰ ਕਾ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁੰਤਾ ਸੇ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੂਹ ਮਾਇਆ ਕੇ ਸੰਗ ਨ ਲੇ ਮਨ ਮੈਂ ਰਾਖੇ ਹਰ ਹਰੇ ਕੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤ ਮਾਇ ਠੰਡ ਵਰਤਾਇਣ ਠੇ ਵਾਏ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭੋਏ ਬਸੇ ਸਗਲ ਵਿਆਹ ਬੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਾਪ ਨਾਮ ਮੁਰਾਰੀ ਥਿਤ ਪਾਏ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਨ ਨਿਰਗੁਣ ਆਪ ਸਰਗੁਣ ਪਿਓ ਕਲਾ ਧਾਰਨ ਸਗਲੀ ਮੋਏ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਪੋਤ ਪੋਤ ਰਵਿਆ ਰੂਪ ਰਾਂਗੇ ਭੈ ਪ੍ਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਤਾਰੀ ਅਨਕਬਾਰ ਨਾਨਕ ਬਲਹਾਰੀ ਸਲੋਕ ਹੈ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰੇ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਅਸ਼ਟਪਦ ਸਮਝਣਾ ਮਿਲ ਕਰੋ ਵਿਚਾਰ ਏਕ ਸਿਮਰਨ ਆਵਧਾਰ ਅਰੂਪਾ ਸੁਮੀਤ ਵਿਸਾਰੂ ਚਰਨ ਕਰਮ ਜਮਾਰ ਧਾਰੂ ਕਰਨ ਕਰਨ ਸੁਪਰਾਪ ਸਮਰੱਥ ਦ੍ਰਿੜ ਕਰ ਗਹੂ ਨਾਮ ਹਰ ਵਥ ਇਹ ਧਨ ਸੰਚੋ ਭਗਵੰਤ ਸੰਜਨਾ ਕਰ ਨਿਰਮਲ ਮੰਤ ਏਕ ਆਸਰਾ ਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਡ ਰੁੜਤਾਵੈ ਸੋ ਧਨ ਹਰ ਸੇਵਾ ਤੇ ਪਾਵ ਜਿਸ ਸੁਕੁਣ ਤਬਾਚ ਅਮੀਤ ਸੋ ਸੁਖ ਸਾਧੂ ਸੰਕਰੀਤ ਜਿਸ ਸੁਭਾ ਕੋ ਕਰੈ ਭਲੀ ਕਰਨੀ ਸਾ ਸੋ ਵਜੈ ਹਰ ਕੀ ਸ਼ਰਣੀ ਅਣਗੋਪਾਵੀ ਰੋਗ ਨ ਜਾਏ ਰੋਗ ਮੁੜੇ ਹਰ ਖੁਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦੁਰਗੇ ਪੁਰਵਾਣ ਮਨ ਪ੍ਰਬੋਧੋ ਹਰ ਕੇ ਨਾ ਆਏ ਦਾ ਦਿਸ ਤਾਵ ਤੇ ਆਵੇ ਠਾਏ ਤਾ ਕੋ ਵਿਘਨ ਲਾਗੇ ਕੋਏ ਜਾ ਕਰੇ ਦੇ ਵਸੇ ਅਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਵਨ ਸੇ ਪੂਰਨ ਹੋਇਆਸ ਭਗਤ ਪਾਇਆ ਤੁਮ ਬਰਗਾ ਸਿਧ ਕਰ ਜਾਏ ਵਸੇ ਅਵਨਾਸੀ ਕਹੁ ਨਾਨੀ ਘਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾ ਚੋਕਾ ਚਾਵਾ ਗੁਣ ਬੜੇ ਪ੍ਰਭ ਸੇ ਵਿਆਪ ਤੇ ਅਕਸ਼ਣ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਨੁਗੋਪਾਵ ਨ ਛੁੱਟ ਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਬੰਸਤ ਨਾਨਕ ਬੁਲਵਾਏ ਸੰਗ ਨ ਚਾਲ ਸਥਿਰ ਧਨਾ ਤੂੰ ਕਹਿ ਲਪਟਾਵੇ ਮੂਰਖ ਮਣਾ ਸੁਤ ਮੀਤ ਕਰੂੰ ਵਰਬੰਧ ਇੰਤੇ ਕੌਤਨ ਕੌਣ ਸੁਨਾਥਾ ਰਾਜ ਰੰਗ ਮੈਂ ਵਿਸਥਾਰ ਇੰਤੇ ਕਹੋ ਕੌਣ ਛੁਟਕਾਰ ਅਸਤਿ ਰਥ ਸਵਾਰੀ

0: ਠਾਠਾਮ ਝੂਠ ਪਾਸਾਰੀ ਜਿਨ ਤੇ ਦਿਨ ਦੇ ਤਿਸ ਬੁੱਝਣਾ ਵਿਗਾਨਾ ਨਾਮ ਸਾਰ ਨਾਨਕ ਪਛਤਾਨਾ ਗੁਰ ਕੀ ਮਤ ਉਲੇ ਆਣੇ ਭਗਤ ਬਿਨਾ ਬੋਡੂ ਬੇ ਸਿਆਣੇ ਹਰ ਵਿਅਕਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲੂ ਹਜਾਇ ਆਪ ਜਪੋ ਅਵਰਾ ਨਾਮ ਜਪਾਓ ਸੁਣਦ ਕਹਿ ਦਰਿਆਤ ਕਦ ਪਾਓ ਸਾਧ ਪੁਰਤ ਦਰ ਕੋਣ ਆਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਤਰੇ ਉਤਰ ਸਮੈਲ ਬਿਨਜਾਇ ਮੈ ਫੈਲ ਹੋ ਚੰਦ ਵਿਸ ਗੁਣਾਲ ਸਾਧ ਗ੍ਰਾ ਸਨ ਨਾਮ ਸਮਾਲ ਛਾੜ ਸਿਆਣ ਸਗਲੀ ਹੋਣਾ ਸਾਧ ਸੰਗ ਭਾਵੇਂ ਸਹਿ ਧਰਣਾ ਹਰ ਪੁੰਜੀ ਸਿੰਜ ਕਰੋ ਵਿਹਾਰ ਆਈਆਂ ਸੁਖ ਦਰ ਗਏ ਜੈਕਾਰ ਸਰਵਣ ਅਰੰਤਰ ਏਕੋ ਦੇ ਕਹੋ ਨਾਨਕ ਜਾਂ ਕੇ ਮਸਤਕ ਲੇਖ ਏਕੋ ਜਾਪ ਏਕੋ ਸਾ ਲਾਇਕ ਸਿਮਰੇ ਘੁੰਮਣ ਆਇਆ ਕਿਸ ਕੇ ਗੁਣ ਗਾਵ ਆਨੰਦ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਕਿਰਿਆ ਪੂਰਨ ਪੂਰ ਪ੍ਰਭਿਆ ਅਣਗ ਵਿਸਤਾਰ ਏਕ ਤੇ ਭਏ ਕਰਾਤ ਪ੍ਰਾਚਿਤ ਗਏ ਮੰਤਨ ਅੰਤਰ ਏਕ ਪੁਰ ਰਾਤਾ ਗੁਰੂ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਭਰਾਵੇਂ ਆਇਆ ਭਰਿਆ ਤੋ ਸ਼ਰਨ ਆਏ ਨਾਨੇ ਕੀ ਪ੍ਰਭੇਂਦੀ ਆਪਣੀ ਭਗਤੀ ਲਾਇ ਸਪਦੀ ਜਾਚਕ ਦਿਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵ ਹਰਨਾਮ ਸਾਧਨਾ ਕੀ ਮੰਗੋ ਧੂਰ ਪਾਰ ਪਰਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਤੋਂ ਇਤਿਹਾਸ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਉਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਮਾ ਸੁਖ ਹੋਏ ਹਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਬਰ ਪ੍ਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਕੇ ਸੰਗ ਪਰੇ ਸ਼ਰਨ ਸਵਤਾ ਗੰਤਰ ਪਰਗਾ ਸੰਦ ਨੇ ਉਲਾਕ ਬੜਭਾਗੀ ਜੇ ਪੈ ਪਰੋਸ ਹੋਏ ਨਾਨਕ ਨਾਮ ਰਤੇ ਸੁਕੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਏ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਰਨ ਮੁਕ ਦਿਨ ਭਇਆ ਜਨਮ ਮਰਨ ਦੁਖ ਪ੍ਰਭੂ ਗਏ ਛਪੁਨੀ ਸਰਦਾ ਸਾ ਪੂਰੀ ਰਵ ਰਿਹਾ ਸਾ ਸੰਗ ਹਜ਼ੂਰੀ ਜਿਸ ਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਸਰੇ ਘਾਲ ਨਾ ਪਾਲਨੇ ਸੋ ਕੁਛ ਰਜ ਕੀ ਆ ਜਾਣੇ ਸੋ ਕੁਛ ਨੇ ਸਭ ਕੁਛ ਦੀ ਆ ਸੋ ਕੁਛ ਰਜ ਜੀਵਨ ਜੀ ਆ ਸੋ ਕਿਉਂ ਵਿਸਰੇ ਜਗਨ ਮੇ ਰਾਖੇ ਗੁਰਪ੍ਰਸਾਦ ਕਬੀਰ ਲਾ ਲਾਖੇ ਸੋ ਕੁ ਵਿਸਰੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾ ਤੇ ਹੁਜਾਏ ਆ ਪ੍ਰਭੇ ਪਣ ਨਾਮ ਦਿੰਦੇ ਸਾਜਨ ਸੰਤ ਗੁਰੂ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰਨਾਮ ਜਪਾਓ ਸੁਣਤ ਕਹਿ ਦਰਿਆਤ ਕਦ ਪਾਓ ਸਾਰ ਪੂਰ ਸਦਰ ਗਏ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਪ੍ਰਣਾਮ ਜਪਾਓ ਭਗਤ ਪਾਏ ਤਰੇ ਸੰਸਾਰ ਬਿਨ ਭਗਤੀ ਦਿਨੋ ਸੇਸ਼ਾਰ ਸਰਵ ਕਲਿਆਣ ਸੁਖਨਿਤ ਨਾਮ ਬੂੜ ਜਾਤ ਪਾਏ ਵਿਸਰਾਮ ਸਗਲ ਦੂਖ ਆਵਤ ਨਾਸ ਨਾਮ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਾਜ ਸਾਹ ਮੰਤਨ ਅੰਤਰੇ ਸੁਆਵ ਨੇਤਰੋ ਵੇਗ ਦਰ ਸੁਖ ਹੋਏ ਮਨ ਵਿਖਤੇ ਸਾਹ ਚਰਨ ਧੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗੇ ਕੁਸੀ ਜੇਕਰ ਮਾਇਆ ਗੁਰੂ ਪ੍ਰਸਾਦ ਨਾਮ ਜਪਲਿਆ ਤਾਂ ਕਿ ਕਹੀ ਨਾ ਜਾਏ ਨਾਨਕ ਰਿਆ ਸਰਵ ਸਮਾਏ ਪ੍ਰਭ ਅਕਸ਼ਨ ਦੀਨ ਦਿਆਲ ਭਗਤ ਉਸਨ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰ ਪ੍ਰਤਾਲ ਆਦਿ ਪ੍ਰਭ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭ ਮਨ ਹੀਤ ਹਮ ਨਿਰਗੁਣਿਆ ਨੀਚ ਹਜ਼ਾਰ ਨਾਨਕ ਤੁਮਰੀ ਸ਼ਰਨ ਪ੍ਰਭੂ ਭਗਵਾਨ ਸਰੋਬੈ ਕੁੰਠ ਮੁਕਤ ਮੁਕ ਪਾਏ ਨਿਮ ਕਰਕੇ ਗੁਣ ਗਾਏ ਅਣਗਰਾਜ ਭੋਗ ਉਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੇ ਹਰ ਹਰ ਨੀਤ ਭਲੀ ਸੁਕਰਣੀ ਸੁ ਬਾਤਲ ਮੰਦ ਹਿਰਦੇ ਵਸੇ ਪੂਰਨ ਗੁਰੂ ਮਨ ਸਾਧ ਸੰਗ ਪ੍ਰਭ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਕਾਸ਼ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾ ਪਸ਼ਪਦੀ ਜਬ ਆਕਾਰ ਕਿਸ਼ਨਾ ਦ੍ਰਿਸ਼ਟੇ ਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਣ ਸੁਣ ਸਮਾਤ ਤਾ ਬੈਰ ਬਰੋ ਕੀ ਸੰਖਮਾਤ ਜਬ ਇਸਕਾ ਵਰਨ ਚੇ ਨਾ ਜਾਵਤੇ ਤਬ ਹਰਕ ਸੋ ਕੋਖ ਸੇ ਵਿਆਪਤੇ ਜਬ ਆਪਣੇ ਆਪ ਆ ਪਾਰ ਬ੍ਰਹਮ ਤਾ ਮੋਹ ਕਾਂਗ ਹੋਤ ਪਰਮ ਆਪਣ ਖੇਲਿਆ ਵਰਤੀ ਜਾ ਨਾਨੀ ਕਰਣੇ ਹਾਰਨ ਦੂਜਾ ਜਾਵਤ ਪ੍ਰਭ ਕੇਵਲ ਧਣੀ ਦਾ ਬੰਦ ਮੂਤ ਕੋ ਕਿਸ ਕੋ ਬਣੇ ਜਬ ਇਕ ਰਕਮ ਪਾਰ ਤਬ ਨਰਕ ਸਰੂ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਾਹਿ ਸੁਭਾਏ ਤਬ ਸਿਵ ਸਖਤ ਕਹੋ ਕਿਤ ਠਾਏ ਜਬ ਆਪੈ ਆਪ ਆਪਣੀ ਜੋ ਧਰੈ ਤਬ ਕਮ ਨਿਰਕਮ ਕਤ ਡਰੇ ਆਪਣ ਚਲ ਤਬ ਕਰਨੇ ਹਾਰ ਨਾਨਕ ਠਾਕ ਰਕਮ ਫਾਰ ਅਵਨਾਸੀ ਸੁਖ ਆਪਣੇ ਆਸਣੇ ਤੈ ਜਨਮ ਮਰਨ ਕੋ ਕਾ ਬਿਨਾਸਣੇ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਖਿਸ ਹੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਿਸ ਪੁੱਛਦ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੁਣ ਬੰਧਨ ਬਾਧੈ ਆਪਣਾ ਆਪਾਂ ਵੀ ਚਰਜਾ ਨਾਨਕ ਆਪਨ ਰੂਆ ਭੇਜ ਪੁਰਜਾ ਜੈ ਨਿਰਮਲ ਪੁਰਖ ਪੁਰਖਾ ਤੂੰ ਹੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਕਾਰ ਨਿਵਾਨ ਤੈ ਕੌਣ ਕੁਮਾਨ ਕੌਣ ਉਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦ ਲਗਤ ਕਹੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਾਂ ਧਰਵਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਹਿਣਾ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕੌਣ ਮਾਏ ਪਾਪ ਮਿੱਤਰ ਸੁਧਵਾਏ ਜਾਂ ਸਰਵ ਕਲਾ ਪੇ ਪ੍ਰਵੀਨਤਾ ਵੇਖ ਤੇ ਪਾ ਕਹੋ ਚੇਨ ਜਾਵੇ ਆਪਣੇ ਆਪ ਅਵਤਾਰੇ ਤੋ ਸਗਨ ਸਗਨ ਕਾਂ ਵਿਚਾਰੇ ਜੇ ਆਪ ਨੂੰ ਉੱਚ ਆਪਣੇ ਨੇਰਾ ਤੇ ਕੁਣ ਠਾਕੁਰ ਕੁਣ ਕਹੀ ਜੇਰਾ ਬਿਸਮਨ ਬਿਸਮਰੈ ਬਿਸਮਾ ਦੇ ਨਾਨਕ ਆਪਣੀ ਕਾ ਜਨ ਵਾਪ ਜੈ ਚਲ ਛੇਦ ਭੇ ਸਮਾਏ ਵਾਂ ਕਿਸੇ ਵੀ ਅਵਤਮਾਏ ਆਪਸ ਕੋ ਆਪੈ ਦੇਸ ਤੈ ਗੁਣ ਕਾ ਨਹੀਂ ਪ੍ਰਵੇਸ਼ ਜੈ ਕਹਿ ਕੇ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਗੁਣ ਸੁਣੇ ਹਾਰਾ ਬਹੁ ਬੇਅੰਤੂ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰਚੋ ਪਰ ਪੰਚੇ ਕਾਰ ਤੈ ਗੁਣ ਮੈਂ ਕਿਨੂੰ ਵਿਸਤਾਰ ਪਾਪ ਹੁਣ ਤੈ ਭਈ ਕਾਵ ਕੋ ਨਰ ਕੋ ਸੁਰ ਪੁੰਜਾਉ ਤਿਆਲ ਜਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਪ੍ਰਕਾਰ ਕੇ ਵਖਿਆ ਆਪਣ ਖੇਲ ਆਪ ਕਰ ਦੇਖੇ ਖੋਲ ਸੰਗੋਚੈ ਤਉ ਨਾਨਕੇ ਕਹਿ ਜੈ ਭਗਤ ਭਗਤ ਆਪ ਜੈ ਬਸਰੀ ਪਾ ਸਾਰ ਸੰਪਰਦਾ ਦੋ ਪਾ ਕਹਿ ਆਪੇ ਤਣੀ ਹੁਣ ਕੀ ਸੋ ਬਾਹੂ ਬਾਣੇ ਆਪੇ ਕਉ ਤੇ ਗਿਣ ਚੋ ਜੇ ਆਪੇ ਰਸ ਭੁਗਣੇ ਜੋਗ ਜਿਸ ਭਾਵ ਤਿਸ ਆਪਣੇ ਲਾਵੇ ਜਿਸ ਭਾਵ ਤਿਸ ਖੇਲ ਖਿਲਾਵੇ ਵੇਸ਼ ਮਾਰ ਤਾਗਣ ਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਦੀ ਆਪ ਕਿਥੇ ਆਪ ਸੁਣੇ ਹਾਰ ਪੈ ਕਾ ਵਿਸਤਾਰ ਜਾਤਿ ਭਗਤ ਸਿਰਸੂ ਪਾਇ ਆਪਣੇ ਪਾਣੇ ਲੈ ਸਮਾਏ ਤੁਮ ਤੇ ਭਿੰਨੇ ਕਿਛ ਹੋਇਆ ਆਪਣ ਸੂ ਸਭ ਜਗਤ ਪ੍ਰੋਏ ਜਾਂ ਕੋ ਪ੍ਰਭ ਜੀ ਆਪ ਬੁਝਾਏ ਸਤਨਾਮ ਸੋਈ ਜਿਨ ਪਾਏ ਸੁਸਮ ਦਰਸ਼ੀ ਤਤ ਕਵੇ ਤਾ ਨਾਨਕ ਸਗਲ ਸਿਰਸ਼ਟ ਕਾ ਜੇਤਾ ਜੀ ਯੰਤਰ ਸਭ ਤਾ ਕਿਹਾ ਦੀਨ ਦਿਆਲ ਨਾਥ ਕੋ ਨਾ ਜਿਸ ਰਾਕੇ ਦਿਸ ਕੋਏ ਨ ਮਾਰੇ ਸੋ ਮੋਜਮਣ ਸਾਰੇ ਤਿਸ ਦਾ ਜਾਵਰ ਕਹਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਯੁਗ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣਧਾਨ ਬੇਅੰਤ ਬਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰੇ ਦਿਆ ਸਭ ਉਪਰੋਤ ਕਿਰਪਾ ਲਿਆ ਆਪਣੇ ਕਰਤਵ ਜਾਨੇ ਆਪ ਅੰਤਰ ਜਾਮੀ ਰੋਵਿਆ ਪਰਤ ਵਾਲੇ ਜੀਣ ਬਹੁ ਭਾਤ ਜੋ ਜੋ ਰਚ ਸੁਤ ਸੇ ਤਿਆ ਜਿਸ ਭਾਵ ਤੇ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰਮਾਨੇ ਕਰਨ ਹਾਰ ਨਾਨਕ ਖਜਾਨੇ ਜਨ ਲਾਗਾ ਰੇ ਕੇ ਨਾਏ ਤਿਸ ਕੀ ਆਸ ਨ ਵਿਰਥੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਬੁਧ ਪਾਏ ਇਸ ਤੇ ਉਪਰ ਨਹੀਂ ਵਿਚਾਰ ਜਾਂ ਕੇ ਮਨ ਵਸਿਆ ਨਿੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕਾਰ ਪਵਾਪੇ ਮੇਲੇ ਸਾਧ ਸੰਗ ਮਿਲ ਕੁਰਨੰਦ ਗੁਣ ਗਾਉ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਣ ਤਰਨ ਕਾ ਸੁਭਾਵ ਆਠ ਪੈਰ ਪਰ ਵੇਖੋ ਨੇਰਾ ਮਿਟੇ ਗਿਆਨ ਬਿਨ ਸੇ ਅੰਧੇਰਾ ਸੁਣੋ ਪਤੇ ਸਿਰ ਦੇ ਵਸਾਉ ਮਨ ਛੇ ਨਾਨਕ ਕੁਲ ਪਾਉ ਹਲ ਪਲ ਦੁਲੇ ਸੁਆ ਰਾਮ ਨਾਮ ਤਰੋੜ ਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰਿਖਿਆ ਮਨ ਤਾਂ ਨਾਮ ਚ ਭੋਲੀ ਬੁਲਾਇਆ ਦੁੱਖ ਦਰਦ ਮਨ ਤੇ ਹੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾ ਨਿਭਿਆ ਖੇਵ ਤੁਮਾਰੀ ਏ ਕਾਟੇਕ ਰੱਖੋ ਮਨ ਮਾਏ ਨਾਨਕ ਬਹੁਰ ਨਾ ਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਬੁਰੇ ਰਾਖਣ ਹਾਰਦੇ ਆ ਨਿਰਭੋਜ ਪੈ ਸਕਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਰੋ ਰਾਖੇ ਤਿਸ ਨਾ ਏ ਦੁਖ ਨਾਮ ਜਬਦ ਮਨ ਹੋ ਸੋਗ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਸ੍ਰੀ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤਪੁਰੇ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਦੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪੁਰਾਣ ਤ੍ਰਿਜਾਮੀ ਪੁਰਖ ਪ੍ਰਦਾਨ ਜਿਸ ਮਨ ਵਸੇ ਸੋਧ ਨਿਹਾਲ ਤਾਂ ਕੇ ਨਿਗਣੇ ਆਵਦ ਕਾਲ ਅਮਰ ਭਏ ਮਰਾ ਪਦ ਪਾਇਆ ਸਾਧ ਸੰਗ ਨਾਨ ਕਰਤੈ ਸਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾ ਸਸ਼ਟਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗੈ ਮੀਠਾ ਸਗਲ ਸਮਗਰੀ ਇਕ ਕਟਮਾਇਣ ਕਰੰਗ ਨਾਣਾ ਦਿਸ਼ਟਾਇ ਨਾਉਣ ਦਮ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਣ ਸਮਾਧਨ ਤੈਨਾਤ ਕਹਿਣ ਜੈ ਚਰਿਤ ਸਮਾਧ ਤਿੰਨ ਦੇਖਿਆ ਸੇ ਆਪ ਦਿਖਾਏ ਨਾਨਕ ਤੀਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕੜਕੜ ਬਿਆ ਪ੍ਰਿਆ ਭਗਵੰਤ ਤਰਨਮੈ ਆਕਾਸ਼ ਪਿਆ ਸਰਵ ਲੋਕ ਪੂਰਨ ਪ੍ਰਤਪਾਲ ਬਣ ਦਿਨ ਪਰਬਤ ਹੈ ਪਾਰ ਮੁੰਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸਮ ਤਰਮਾਏ ਚਾਰ ਕੁਣ ਦੈ ਸਮਾਏ ਤਿਸ ਤੇ ਭਿੰਨੇ ਕੋਟਾ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਿਰ ਸੁਰਨ ਖਤਰ ਮੈ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬਹੂ ਡੋਲੈ ਸਰਵ ਕਲਾ ਕਰ ਖੇਲੈ ਖੇਲ ਮੋਲ ਨਾ ਪਏ ਗੁਣੇ ਮੋਲ ਸਰਵ ਜੋਤ ਮੈਂ ਜਾਖੀ ਜੋ ਤਾਰਿਓ ਸੋਮੀ ਉਤਪਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮੈਂ ਵਿਸਾ ਸੰਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕਹਿ ਹਿਰਦੇ ਸਭ ਧਰਮ ਸੰਜਨਾ ਸੁਣੇ ਸੁਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਭਜਨ ਸਾਧੁ ਸਭ ਕਹਿਤ ਜੋ ਜੋ ਹੋਏ ਸੋ ਸੁਖਮਾਨੇ ਕਰਨ ਕਰਾਵਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇ ਸਮੋਈ ਆਪ ਸਤ ਕਿਆ ਸਭ ਸਾਤ ਤਿਸ ਪ੍ਰਭ ਤੇ ਸਗਲੇ ਉਤਪਾਤ ਤਿਸ ਭਾਵਤਾ ਕਰੇ ਵਿਸਤਾਰ, ਤਿਸ ਭਾਵਤਾ ਏਕ ਓਂਕਾਰ, ਕਲਾ ਲਖ ਨ ਜਾਏ, ਜਿਸ ਭਾਵ ਤਿਸ ਲੈ ਮਿਲਾਏ। ਕੌਣ ਨਿਕਲ ਕੌਣ ਕਹੀਏ ਦੂਰ, ਆਪੇ ਆਪਾ ਭਰਪੂਰ, ਅੰਤਰ ਗਜ ਆਪ ਜਨਾਏ, ਨਾਨਕ ਤਿਜਨੇ ਆਪ ਜਾਏ, ਸਰਭੂਤ ਆ ਵਰਤਾਰਾ, ਸਭ ਨੈਣ ਪੇਖਣ ਹਰ, ਸਗਲ ਸਮੱਗਰੀ ਜਾ ਕਤਨ ਆਪ ਜਸ ਆਪ ਹੀ ਸੁਣੋ, ਆਮ ਜਾਣੀ ਖੇਲ ਬਣਾਇਆ, ਗਏ ਗਾਰੀ ਕੀ ਨੀਮ ਆਏ, ਸਭ ਕੇ ਮਾਤੇ ਲਿਪ ਤੋ ਰਹੇ, ਜੋ ਕੁਛ ਕਹਿਣਾ ਸੋ ਆਪੇ ਕਹੇ, ਆਗੇ ਆਵੇ ਆਗੇ ਜਾਏ, ਨਾਨਕ ਦਾ ਭਾਵ ਤਨ ਸੁਆਏ, ਇਸ ਤੇ ਹੋਇ ਸੁਨਾਹਿ ਬੁਰਾ ਉਰੇ, ਕਹੋ ਕਿਨੇ ਕਛ ਕਰਾ, ਭਲਾ ਕਰਦੂ ਦਾ ਨੀ ਕੀ, ਆਪੇ ਜਾਣੇ ਆਪਣੇ ਜੀ ਕੀ, ਆਹ ਸਭ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਜ, ਤਾਂ ਕਿ ਗਦਮਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀ ਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕੇ ਜਾਨ, ਜੋ ਜਾਣੇ ਤਿਸ ਦਾ ਸੁਖ ਹੋਇਆ, ਮਿਲਾਏ ਲੈ ਪ੍ਰਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ, ਧਨ ਧਨ ਧਨ ਜਣੇ ਆਇਆ, ਜਿਸ ਪ੍ਰਸਾਦ ਸਭ ਜਗਤ ਰਾਏ, ਜਣੇ ਆਵਣ ਕਹਿ ਸੁਭਾਓ, ਜਣ ਕੇ ਸੰਗਚਿਤ ਆਵੇ ਨਾਵਾ, ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਣ ਕੋ ਸਦਾ ਨਮਸਕਾਰ ਸਲੋਕ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰੂ ਕਾ ਸੁਣ ਉਪਦੇਸ਼ ਪਾਲ ਬ੍ਰਹਮ ਪੇਕ, ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁ ਤ੍ਰੈ ਚੰਦ, ਆਸਨ ਅੰਤਿਆ ਕੋ ਤਰੰਗ, ਸੰਜਨਾ ਕੀ ਧੁਰ ਮਨ ਮੰਗ, ਆਪ ਛੁੜ ਬੇਨਤੀ ਕਰੋ, ਸਾਧ ਸੰਗਤ ਕਿਣਸਾ ਕਰਤਰ, ਹਰ ਤਨ ਕੇ ਪਰਲੇ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਅਨੰਦ ਸਾਧ ਸੰਗ ਪਜ ਪਰਮਾਨੰਦ ਨਰਕਨਵਾਰ, ਉਧਾਰੋ ਜੀ ਗੁਣ ਗੋਬਿੰਦ ਅਮ੍ਰਿਤ ਰਸ ਪੀਓ, ਚਚਿਤੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗਣ ਏਕ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕੈਦਾਰ, ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ, ਲਾਲੇ ਰਤਨ ਸੁਨਤ ਕੁਮਾਰ, ਤੇ ਉਧਾਰਿਆ ਉਤਰਾ ਲੋਕਾਂ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਰੰਗ, ਜੈ ਜੈ ਸਬਤ ਨਾਥ ਵਾਜੇ, ਸੁਨ ਸੁਨ ਅਨੰਤ ਕਰੇ ਪ੍ਰਭੂ ਗਾਜੇ, ਪ੍ਰਗਟ ਗੋਪਾਲ ਮਾਤ ਕੇ ਮਾਥੇ, ਨਾਨਕ ਕੁਦਰੇ ਤਿਨਕੇ ਸਾਥੇ, ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭਾਵ ਮਿਲਾਏ, ਮਿਟ ਗਏ ਬੈਰ ਭੈ ਸਵਰੇ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਸਭ ਪ੍ਰਸੰਨ ਪਏ ਗੁਰਦੇਵ ਸਾਧ, ਪੂਰਨ ਹੋਏ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤਰਹਿ ਤੇ, ਰਾਮ ਨਾਮ ਸੁਨ ਸੁਨਾ ਕਹਿ ਤੇ, ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨਿਭਹੀ ਖੇਪ ਹਮਾਰੀ, ਪ੍ਰਭ ਕੇ ਸਤਿਗੁਰੋ ਸੰਮੇਸ਼ ਸਾਵਧਾਨੀ ਕਹਿ ਕਰਚੀ, ਸੁਖਮਣੀ ਸਾਹਿਬ ਗੋਬਿੰਦ ਗੁਰੂ ਨਾਮ, ਜਿਸ ਮਨ ਵਸੇ ਸੋਧ ਨਿਧਾਨ, ਸਰਵ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਗੁਰੂ ਸਭ ਲੋਏ, ਸਭ ਤੋਂ ਉੱਚ ਪਾਏ ਸਥਾਨ, ਬਹੁਣ ਹੋਵੇ ਆਉਣ ਜਾਣ, ਹਰ ਦਿਨ ਖੜ ਚਲੇ ਜਾਣ ਸੋਏ, ਨਾਨਕ ਸੇ ਪ੍ਰਾਪਤ ਹੋਏ, ਖੇਮ ਸ਼ਾਂਤ ਰਿਤ ਨਾਉ ਨਿਧ, ਬੁੱਧ ਗਿਆਨ ਸਰਵ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਆਣ, ਗਿਆਨ ਸ਼੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਗੁਣ ਵਰਗਾ, ਸਭ ਕੇ ਮਤ ਸਕਲ ਤੇ ਉਦਾ, ਸੁੰਦਰ ਚਤੁਰੁ ਤਤ ਗਾ ਬੇਤਾ, ਸਮਦਰਸ਼ੀ ਏਕ ਦਿਸ਼ਟੇਤਾ, ਇਹ ਫਲ ਤਿਸ ਜਾਣ ਕੇ ਮੁਖ ਭਾਣੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇਹ ਨਿਦਾਨ ਜਪੇ ਮਨ ਕੋਏ, ਸਭ ਯੁਗ ਮੈਂ ਤਾਕੀਕਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਧ ਸਰਵੇ ਦੁਖਾਣ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੇ ਮਨ ਵਿਸਰਾਮ, ਕੋੜ ਉਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮਤੇ ਛੁੱਟੇ, ਜਾ ਕੇ ਮਸਤਕ ਕਰਮ ਪ੍ਰਪਾਏ, ਸਾਧ ਸਰਵ ਨਾਨਕ ਤੇ ਆਏ, ਜਿਸ ਮਨ ਵਸੇ ਸੁਨ ਲਾਏ ਪਰੇ, ਤੇ ਜਿਨ ਆਵੇ ਅਰ ਪਵ ਚੀਤ, ਜਨਮ ਮਰਤਾ ਕਾ ਦੁਖ ਨਿਵਾਰੇ, ਦੁਲਭ ਦੇ ਤਤਕਾਲ ਉਧਾਰ, ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ, ਏਕ ਨਾਮ ਮਨ ਮੈਂ ਸਮਾਣੀ, ਦੁਖ ਰੋਗ ਬਿਨ ਸੇ ਪੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਗੁਣਨਾਮ ਸੁਖ ਮਣੀ, ਦੁਖ ਰੋਗ ਬਿਨ ਸੇ ਪੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਗੁਣ ਨਾਮ ਸੁਖ ਮਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੁਦੇ ਅੱਗੇ ਅਰਦਾਸ। ਕੋਈ ਨਾਂ ਨਾ ਜਾਣੇ,
1: ਬੋਲੋ ਜੀ ਵਾਹਿਗੁਰੂ, ਵਾਹਿਗੁਰੂ ਤੋਂ ਅੰਤਾਰ, ਵਾਹਿਗੁਰੂ ਜੀ ਸਤਿ ਸ੍ਰੀ ਅਕਾਲ, ਜੀ ਸਹਾਇ ਵਾਹਿਗੁਰੂ ਜੀ ਦੀ ਕਿਰਪਾ, ਰਤਨ ਰਤਨ ਰਤਨ ਸਮਾਇ ਦੇ ਨਾਮ ਤੋਂ ਪਿਆਈ, ਸ੍ਰੰਗ ਗੁਰਤੇ ਮੁਰਾਦ ਰਾਮ ਦਾਸ ਜੀ ਸਹਾਇ ਰਤਨ ਗੋਬਿੰਦ ਨੇ ਸੁਣਿਆ ਸੀ, ਅਰਦਾਸ ਜੀ ਕੀ ਆਈ ਹੈ, ਜੈ ਤੇ ਵਾਰ ਸੁਣੇ ਕਰਨ ਦਾ ਪਾਇ ਸਤਿ ਨਾਮ ਸਹਾਇ ਰਤਨ ਪਾਤਸ਼ਾਹ ਜੀ ਗੋਬਿੰਦ ਸਹਾਇ ਜੀ ਬੋਲੋ ਜੀ।
0: ਤੇਰੇ ਬਾਣੇ ਸਰਬੱਤ ਦਾ ਭਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਮਲ ਰਾਪੈ ਸੋ ਗਿਆ ਗੁਣ ਤਿਸ ਜਨ ਨ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੈ ਪਰ ਧਨ ਦੁੱਖ ਹੀ ਪਾਵਣ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਗੁਣ ਪ੍ਰਭਾ ਭੁਜਾਈ ਨਾਨਕ ਉਦਰ ਪ੍ਰਭ ਸ਼ਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ

ਸਲੋਕ ਮਹਲਾ ਤੀਜਾ ਬ੍ਰਾਹਮਣ ਦੇ ਸੋ ਬ੍ਰਾਹਮਣ ਕਹੀਏ ਜੇ ਅੰਗਿਨ ਹਰਨੇ ਲਾਏ ਸਤਿਗੁਰੂ ਪੁੱਛੇ ਸਤਸੰਗ ਗੁਮਾਵੇ ਹੁਣ ਮੇਰੋ ਪਿਛ ਜਾਏ ਹਰ ਗੁਣ ਗਾਵੇ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਤਿਸ ਯੁਗ ਇਸ ਯੁਗ ਮੈਂ ਕੋ ਬਰੜਾ ਬ੍ਰਹਮ ਗਿਆਨੀ ਜੇ ਹੁਣ ਮੈਂ ਮਿਟਨ ਸਮਾਏ ਨਾਨਕ ਕਿਸ ਨੂੰ ਮਿਲਿਆ ਜੇ ਜਿਸ ਨੂੰ ਮਿਲਿਆ ਸਦਾ ਸੁਖ ਪਾਏ ਜੇ ਅੰਗਿਨ ਹਰ ਨਾਮ ਤੇ ਆਏ ਮਹਲਾ ਤੀਜਾ ਅੰਤਰ ਕਪੜ ਮਨ ਵਿਗਿਆਨੀ ਤ੍ਰਿਸ਼ਨ ਰਸਨਾ ਝੂਠ ਬੁਲਾਏ ਕਪੜ ਕਵਿਤੇ ਹਰ ਪੁਰਖਣ ਭੇਜੇ ਨੇ ਵੇਖੇ ਸੁਨੇ ਲੁਖਾਏ ਦੂਜੇ ਭਾਏ ਜਾਏ ਜਪ ਪ੍ਰਬੋਧੇ ਵਿਖ ਮਾਇਆ ਮੋਹ ਸੁਆਏ ਹਿਤ ਕਮਾਨੇ ਸਦਾ ਦੁੱਖ ਪਾਵੇ ਜੰਮੇ ਮੇਰੇ ਫਿਰੇ ਆਵੇ ਜਾਏ ਸਹਿਸਾ ਮੂਲ ਨਾ ਹੋ ਸਹਿਸਾ ਮੂਲ ਨਾ ਚੌਕੀ ਵਿੱਚ ਹੋ ਵਿਸ਼ਟਾ ਪਤੇ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤੇ ਜਗੁਰ ਕੇ ਸਿੱਖ ਸੁਣਾਏ ਹਰਨਾਮ ਤੇ ਆਵੇ ਹਰਨਾਮੋ ਗਾਵੇ ਹਰਨਾਮੋ ਸੁਖ ਜਾਨ ਛਡਾਏ ਪੌੜੀ ਜਿਨਾ ਹੁਕਮ ਮਨਾਏ ਪੂਰੇ ਸੰਸਾਰ ਸਿਵਨੇ ਆਪਣਾ ਪੂਰੇ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਪਿਆਰ ਹਰ ਕਾ ਮੈਲ ਤਿਨੀ ਪਾਇਆ ਜਿਨ ਹੋਮੇ ਵਿੱਚੋਂ ਮਾਰ ਨਾਨਕ ਗੁਰਮੁਖ ਰਹੇ ਹੈ ਜਬ ਹਰਨਾਮਾ ਅਵਤਾਰ ਸਲੋਕ ਮਹਲਾ ਤੀਜਾ ਗੁਰਮੁਖ ਧਿਆਨ ਸਾਹਿਬ ਨੂੰ ਪੁਜੈ ਸਤਨਾਮ ਚਿਤ ਲਾਏ ਆ ਗੁਰਮੁਖਣ ਦਿਨ ਰਹਿ ਰੰਗਰਾਤ ਹਰ ਕਾ ਨਾਮ ਨਿਭਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰੂ ਗਿਆਨ ਪ੍ਰਾਪਤ ਹੋਏ ਤੇ ਮੇਰਾ ਗਿਆਨ ਅੰਦੇਰ ਚੁਕਾਇਆ ਜਿਸਮ ਕਰਮ ਹੋਏ ਤੁਰ ਪੂਰਾ ਤਿੰਨ ਗੁਰਮੁਖ ਹਰ ਨਾਮ ਤੇ ਆਇਆ ਮਹਲਾ ਤੀਜਾ ਸਤਿਗੁਰੂ ਜੀ ਨੇ ਸੇਵ ਸਭ ਪਿਆਰ ਸਹਿਜੇ ਨਾਮ ਤੇ ਆਇਆ ਕੀਤਾ ਹੈ ਸੰਸਾਰ ਫਿਰ ਜੋ ਨਹੀਂ ਪਾਈ ਵਿਸਟਾ ਸਦਾ ਕੁਵਾਰੀ ਕੂੜੇ ਲਾਲਚ ਲੱਗਿਆ ਨਾ ਅਖਬਾਰ ਨਾ ਪਾਰੀ ਨਾਨਕ ਗੁਰਮੁਖ ਉਭਰੇ ਜਿਆ ਮਿਲੇ ਕਰਤਾਰ ਪੌੜੀ ਬਖਸ਼ ਦੇ ਦਰਸੋ ਹੁੰਦੇ ਸੱਚੇ ਸੋ ਰਹਾਏ ਹਰ ਕੀ ਪ੍ਰੀਤ ਨੂੰ ਭਜੀ ਹਰ ਪ੍ਰੇਮ ਕਸਾਏ ਹਰ ਰੰਗ ਲਹਿ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪੇ ਤੇ ਆ ਪਿਆ ਸਫਲ ਜਨਮ ਜਿਨ ਗੁਰਮੁਖ ਜਾਤਾ ਹਰ ਜੋਰੇ ਦੇ ਵਸਾਏ ਵਾਹਿਗੁਰੂ ਫਿਰੇ ਬਿਰਲਾਂ ਦੀ ਦੂਜੇ ਭਾਏ ਖੁਆਏ ਸਲੋਕ ਮਹਲਾ ਤੀਜਾ ਮਾਨੁਕ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰੂ ਸੇਵ ਹਰ ਨਾਮ ਮਨ ਵਸਾਇਆ ਦੇ ਨਾਮ ਤੇ ਆਇਆ ਵਿੱਚੇ ਕਰੈ ਗੁਰਬਚੇ ਗੁਰਬਚਨ ਉਦਾਸੀ ਹੋਮੇ ਮੋਜ ਲਾਇਆ ਉਤਰਿਆ ਕੁਲ ਜਗਤ ਰਾਇਆ ਧਨ ਜਨਿੰਦ ਦੀ ਮਾਇਆ ਸਾ ਸਤਿਗੁਰੂ ਸੇਵ ਜੀ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਮ ਬਲਹਾਰੀ ਗੁਰੇ ਆਪਣੇ ਵਿੱਟ ਹੋ ਜਿਨ ਭਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤਰੈ ਗੁਣ ਮਾਇਆ ਮੋਖ ਭੁੱਲਿਆ ਜੋ ਦੇਖ ਦੀਪਕ ਪਤੰਗ ਬਚਾਇਆ ਪੰਡਿਤ ਭੁੱਲ ਭੁੱਲ ਮਾਇਆ ਵਿਖ ਹੈ ਦਿਖਾ ਕਿਨੇ ਕਹਿ ਆਨੰਦ ਦੀ ਉਡਾਇਆ ਦੂਜੇ ਭਾਏ ਪੜਾ ਨਿਤ ਵਿਖਿਆ ਨਾ ਉਹ ਦੇਈ ਪਵਾਇਆ ਜੋ ਕੀ ਜੰਗ ਦੁਨੀਆ ਸੀ ਭੁੱਲੇ ਓਹੰਕਾਰ ਬਹੁਗ ਗਰਭ ਵਧਾਇਆ ਸਾਧਨ ਭੋਜਨਾ ਲੈਹੀ ਸਤ ਭਿਖਿਆ ਮਨ ਹਟ ਜਾ ਮਨ ਹਟ ਜਨ ਗੁਆਇਆ ਚੜਿਆ ਚੋ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਤੇ ਆਇਆ ਜਨ ਨਾਨਕ ਕਿਸ ਨੂੰ ਆਖ ਸੁਣਾਈਏ ਜਾ ਕਰਦੇ ਆ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕੁਲ ਹੰਕਾਰਾ ਮੋਹ ਜਮਕੀ ਇਹ ਜਮਕੀ ਸਿਰਕਾਰ ਹੈ ਨਾ ਉੱਪਰ ਜਮਕਾ ਡੰਡ ਕਰਾਰਾ ਗੁਰਮੁਖ ਮਨਮੁਖ ਜਮਾ ਗਮਾਏ ਨੇ ਜਿੰਨਾ ਦੂਜਾ ਬਹੁ ਪਿਆਰਾ ਜੰਪੁਰ ਭੱਦੇ ਮਾਰੀ ਕੋ ਸੁਣੇ ਨਾ ਪੁਕਾਰਾ ਜਿਸਨੂੰ ਕਿਰਪਾ ਕਰੀ ਸਤਿਗੁਰੂ ਮਿਲੇ ਗੁਰਮੁਖ ਨਿਸਤਾਰਾ ਸਲੋਕ ਮਹਲਾ ਤੀਜਾ ਹੋਮੇ ਮਮਤਾ ਮੋਹ ਨੇ ਮਨਮੁੱਖਾਂ ਨੂੰ ਗਈ ਖਾਏ ਜੋ ਮੋਹ ਦੂਜੇ ਜਿਤ ਲਾਇੰਦੇ ਤਿੰਨਾਂ ਵਿਆਹ ਪ੍ਰੇ ਲਪਟਾਏ ਗੁਰ ਕਹਿ ਸ਼ਬਦ ਗੁਰ ਜਾਲੀ ਤਾਹੇ ਵਿੱਚੋਂ ਜਾਏ ਤਨਮ ਹੋਏ ਜਲਾ ਜਾਣਾ ਅਨਾਮ ਸੇ ਮਨਿਹਾਏ ਨਾਨਕ ਮਾਇਆ ਕਾ ਮਰਨ ਹਰਨਾਮ ਹੈ ਗੁਰੂ ਗਵਾਇਆ ਜਾਏ ਮਹਲਾ ਤੀਜੇ ਮਨ ਕੇ ਤਰੇ ਜੋ ਗੁਰ ਭਰਮੇ ਤਿਰਹਿ ਨਾ ਆਵੇ ਜਾਏ ਹਰ ਭਾਣਾ ਤਾਂ ਭਰਮਾਏ ਨੇ ਕਰ ਪਲ ਪੰਜ ਖੇਲੋ ਪਾਏ ਜਾਂ ਹਰ ਬਖਸ਼ੇ ਤਾਂ ਗੁਰ ਮਿਲੇ ਅਸਥਿਰ ਰਹਿ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਜਾਂ ਨਾ ਕੁਝ ਮਰਨ ਜਾਏ ਪੌੜੀ ਕਾਇਆ ਕੁੜ ਪਾਰੇ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹੇ ਆਪੇ ਰਸ ਭੋਗੀ ਆਪ ਕਤੀ ਤਲਪਿਤ ਰਹੇ ਹੈ ਜੋ ਨਿਰਯੋਗ ਹਰ ਜੋਗੀ ਜੋ ਤਿਸ ਭਾਵੇ ਸੋ ਕਰੇ ਲਹਿ ਕਰੇ ਸੋ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਤੇ ਆਈਏ ਲਹਿ ਜਾਏ ਵਿਜੋਗੀ ਸਲੋਕ ਮਹਲਾ ਤੀਜਾ ਵਾਹੋ ਆਪ ਕਹਿੰਦਾ ਗੁਰ ਸ਼ਬਦੀ ਸੱਚ ਹੋਏ ਗੁਰ ਸ਼ਬਦੀ ਸੱਚ ਸੋਏ ਵਾਹਵਾ ਸਿਵ ਸਲਾਹ ਹੈ ਗੁਰਮੁਖ ਬੁਜੇ ਕਾ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹੋ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹਲਾ ਤੀਜਾ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਵਰੀ ਆਈ ਵਡਭਾਗੀਆਂ ਵਾਹੋ ਮੋਹ ਕਢਾਈ ਵਾਹੋ ਕਰੈ ਸੋਈ ਸਹੀ ਜਨ ਸੋਹਣੇ ਤਿਨ ਕੋ ਪ੍ਰਜਾ ਪੂਜਨੇ ਆਈ ਵਾਹੋ ਕਰਮ ਪ੍ਰਾਪਤ ਹੋਏ ਹਰ ਨਾਨਕ ਦਰਸਾ ਤੇ ਸੋਭਾ ਪਾਈ ਪੌੜੀ ਬਜਰ ਕਪਾੜ ਕਾਇਆ ਗੜ ਭੀਤਰੇ ਕੂਰਖ ਸਤ ਮਾਨੀ ਭਰਮ ਭੁੱਲੇ ਅੰਦਰ ਨਾਵਲੀ ਮਨ ਗੰਦ ਗਿਆ
ਉਪਾਏ ਕਿਤਨਾ ਲੱਭੇ ਕਰ ਭੇਖ ਭਏ ਥਕੇ ਭੇਖ ਧਾਨੀ ਗੁਰ ਸ਼ਬਦੀ ਫਿਰ ਲਵੇ ਕੋ ਲਾਏ ਨੇ ਹਰ ਨਾਮ ਜਵਾਨੀ ਹਰ ਜੀ ਅੰਮ੍ਰਿਤ ਬਿਰ ਪੈ ਜਿਨ ਪੀਆ ਤੇ ਤ੍ਰਿਪਤਾਨੀ। ਸਲੋਕ ਮਹੱਲਾ ਤੀਜਾ। ਵਾਹੋ ਕਰਤਿਆ ਉਦਰੈਣ ਸੁਖ ਵਿਹਾਏ, ਵਾਹੋ ਕਰਤਿਆ ਸਦਾਨੰਦ ਹੋਏ ਮੇਰੀ ਮਾਏ, ਵਾਹੋ ਕਰਤਿਆ ਹਰ ਸੋਤਲੇ ਬੁਲਾਏ, ਵਾਹੋ ਕਰਮੀ ਬੋਲੇ ਬੁਲਾਏ, ਵਾਹੋ ਕਰਤਿਆ ਸੋਭਾ ਪਾਏ, ਨਾਨਕ ਵਾਹੋ ਸਤਿ ਰਜਾਏ। ਮਹੱਲਾ ਤੀਜਾ। ਵਾਹੋ ਬਾਣੀ ਓਂਕਾਰ, ਵਾਹੋ ਬਾਣੀ ਸੱਚ ਹੈ ਗੁਰਮੁਖ ਬੁੱਧ ਲੱਭਦੀ ਭਾਲ, ਵਾਹੋ ਸ਼ਬਦੇ ਉਚਰੇ ਵਾਹੋ ਸਿਰਦੇ ਨਾਲ, ਵਾਹੋ ਕਰਤਿਆ ਹਰ ਪਾਇਆ ਸਹਿਜੇ ਗੁਰਮੁਖ ਭਾਲ, ਸੇਵੜ ਭਾਗੀ ਨਾਨਕਾ ਹਰ ਹਰ ਦੇ ਸੰਭਾਲ ਪੌੜੀ। ਈ ਮਨਾ ਤਲੁਭੀ ਅਨਿਤ ਲੁਭੇ ਰਾਤਾ, ਮਾਇਆ ਮਨ ਸਾਮੋ ਨਿਦਾ ਦੇ ਸਵੇ ਰਾਤਾ, ਅੱਗੇ ਠਾ ਨਾਉ ਜਾਤ ਨਾ ਜਾਏ ਸੀ ਮਨ ਦੁੱਖ ਆਤਾ, ਰਸਨਾ ਹਰਨ ਚਾਖਿਓ ਸਾ ਚਾਖਿਓ ਫਿੱਕਾ ਬੁਲਾਤਾ, ਜਿਨ੍ਹਾਂ ਗੁਰਮੁਖ ਅਮਰ ਚਾਖਿਆ ਸੇ ਜੰਤਰ ਬਤਾਤਾ। ਸਲੋਕ ਮਹੱਲਾ ਤੀਜਾ। ਵਾਹ ਵਾਹ ਤਿਸਨੂੰ ਆਖੇ ਸੱਚਾ ਗੈਰ ਗੰਭੀਰ, ਵਾਹ ਵਾਹ ਤਿਸਨੂੰ ਆਖੀਏ ਜੇ ਗੁਣ ਦਾਤਾ ਮਨ ਧੀਰ, ਵਾਹ ਵਾਹ ਤਿਸਨੂੰ ਆਖੀਏ ਜੇ ਸਭ ਮੇਰਿਆ ਸਮਾਏ, ਵਾਹ ਵਾਹ ਤਿਸਨੂੰ ਆਖੀਏ ਜੇ ਦਿਨਦਾਰ ਇੱਕ ਸੰਭਾਏ, ਵਾਹੋ ਕਿਸਨ ਵਾਹਿਕੋ ਕਰਮ ਸਲਾਹੀਏ ਜੇ ਸਤਿਗੁਰ ਦੀ ਅਦਿਖਾਏ। ਮਹੱਲਾ ਤੀਜਾ। ਵਾਹੋ ਵਾਹੋ ਸਦਾ ਕਰੈ ਮਨ ਕੁਮਰੈ ਬਿਖਮਖਾਏ, ਉਹਨਾਂ ਵਾਹੋ ਵਾਹੋ ਨਾ ਭਾਵੇ ਦੁਖੇ ਦੁਖ ਵਿਹਾਏ, ਗੁਰਮੁਖ ਅੰਮ੍ਰਿਤ ਪੀਵਨਾ ਵਾਹੋ ਕਰੈ ਲਿਵਲਾਏ, ਵਾਹੋ ਨਾਨਕ ਵਾਹੋ ਕਰੈ ਸੇਜਾ ਨਿਰਮਲ ਨਿਰਏ ਤ੍ਰਿਗੁਣ ਸੋਜੀ ਪਾਏ, ਪੌੜੀ ਹਰ ਕੇ ਪਾਣੀ ਗੁਰ ਮਿਲੇ ਸੇਵਾ ਭਗਤ ਬਣੀਜੈ, ਹਰ ਕੇ ਭਾਣੇ ਹਰ ਮਨ ਵਸੇ ਸਹਿਜੇ ਅਰਸ ਬੀਜੇ, ਹਰ ਕੇ ਭਾਣੇ ਸੁਖ ਪਾਏ ਹਰ ਲਾਹਾ ਨਿਤ ਲੀਜੇ, ਹਰ ਕੇ ਤਖਤ ਬਹਾਲੀਏ ਨਿਤ ਨਿਜੇ ਘਰ ਸਦਾ ਵਸੀਜੇ, ਹਰ ਕਾ ਭਾਣਾ ਜਿਨੀ ਮੰਨਿਆ ਜਿਨ੍ਹਾਂ ਗੁਰ ਸਵੈ ਗੁਰ ਮਿਲੀਜੇ। ਸਲੋਕ ਮਹੱਲਾ ਤੀਜਾ। ਵਾਹੋ ਸੇ ਜਿਨ ਸਦਾ ਸਕਰ ਹੈ ਜਿਨ ਕੋ ਆਪੇ ਦੇਵ ਜਾਏ, ਵਾਹੋ ਕਰਤਿਆ ਮਨ ਨਿਰਮਲ ਹੋ ਇਹੋ ਹਮੇਸ਼ਾ ਵਿੱਚ ਹੋ ਜਾਏ, ਵਾਹੋ ਗੁਰਸਿੱਖੇ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ, ਵਾਹੋ ਵਾਹੋ ਕਰੇ ਸੇ ਜਨ ਸੁਖ ਨੇ ਹਰ ਤਿਨਕੇ ਸੰਗ ਮਿਲਾਏ, ਵਾਹੋ ਹਿਰਦੇ ਗੁਚਰਾ ਮੁਖੋ ਵੀ ਵਾਹੋ ਵਾਹੋ ਕਰਿਓ, ਨਾਨਕ ਵਾਹ ਵਾਹੋ ਜੋ ਕਰੇ ਹੋ ਤਿਨ ਮਾ ਤਨ ਮਨ ਤਿਨਕੋ ਦਿਨ ਜਨ ਤਿਨਕੋ ਦੇ ਮਹੱਲਾ ਤੀ। ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ, ਜਿਨ ਸੇਵਿਆ ਤਿਨ ਫਲ ਪਾਇਆ ਹੋ ਤਿਨ ਬਲਹਾਰੇ ਜਾਉ, ਵਾਹ ਵਾਹ ਗੁਣੀ ਨਿਧਾਨ ਹੈ ਜਿਸਨੂੰ ਦੇ ਸੁਖਾਏ, ਵਾਹੋ ਮੈਂ ਜਲ ਤਲ ਭਰਪੂਰ ਹੈ ਗੁਰੂ ਕਪਾਇਆ ਜਹਾਏ, ਵਾਹੋ ਵਾਹੋ ਗੁਰਸਿੱਖ ਨਿਧ ਸਭ ਕਰੋ ਗੁਰੂ ਪੂਰੇ, ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਨਚਿਤ ਕਰੇ, ਤਿਹ ਜਮਕਮ ਕਰ ਨੇੜ ਨ ਆਵੇ ਪੌੜੀ, ਹਰ ਜੋ ਸੱਚਾ ਸੱਚ ਹੈ ਸੱਚੀ ਗੁਰੂ ਬਾਣੀ, ਸਤਿਗੁਰੂ ਤੇ ਸਚ ਬਾਛਾਣੀਏ ਸੱਚ ਸਹਿ ਸੁਮਾਣੀ, ਅਣ ਦਿਨ ਜਾਗੈ ਹਤਾ ਨਾਨ ਸਵੈ ਜਗ ਤ੍ਰਿਆਣੀ ਵਿਹਾਨੀ, ਗੁਰਮਤੀ ਹਰ ਚਾਖੇ ਸੇ ਪੁਨ ਪੁਰਾਣੀ, ਬਿਨ ਗੋਰੇ ਕਿਨਨ ਪਾਇਓ ਪਚਮ ਵੇ ਜਾਣੀ। ਸਲੋਕ ਮਹੱਲਾ ਤੀਜਾ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਹ ਜੇ ਉੜਿਆ ਵਰਣ ਕੋਈ, ਵਾਹ ਵਾਹ ਕੋਏ ਵਾਹ ਵਾਹ ਗੁਮਥਾ ਹੈ ਸਹ, ਵਾਹ ਵਾਹ ਸੱਚਾ ਸੁਹੈ, ਵਾਹ ਵਾਹ ਵੇ ਪ੍ਰਵਾਹ ਹੈ, ਵਾਹ ਵਾਹ ਕਰੇ ਸੁਹੈ, ਵਾਹ ਅੰਮ੍ਰਿਤ ਨਾਮ ਹੈ ਗੁਰੂ ਪਾਵੇ ਕੋਏ, ਵਾਹ ਕਰਮੀ ਪਾਈ ਹੈ ਆਪ ਦਇਆ ਕਰਦੇ ਨਾਨਕ, ਵਾਹ ਵਾਹ ਗੁਰੂ ਕਪਾਈ ਅਣ ਦਿਨ ਨਾਮ ਲਏ ਮਹੱਲਾ ਤੀਜਾ, ਬਿਨ ਸਤਿਗੁਰ ਸੇਵ ਸੰਤ ਨੇ ਜੀ ਨਾਹੀ ਜਾਏ, ਜੇ ਬਹੁਤੇ ਰਲ ਉਚੇ ਬਿਨ ਕਰਮੈ ਪਾਇਆ ਨਾ ਜਾਏ, ਜਿਨ੍ਹਾਂ ਅੰਤਰੇ ਨਾ ਲੋ ਵਿਕਾਰ ਹੈ ਦੂਜੇ ਪਾਏ ਪਵਾਏ, ਜਿਮਨ ਮਰਨਾ ਝੋਕੀ ਹੁਮੇ ਸੁਖ ਪਾਏ, ਜਿਨ੍ਹਾਂ ਸਤਿਗੁਰ ਸੁਧ ਲਾਏ ਸੋ ਕਾਲੀ ਕੋਈ ਨਾ ਆਏ, ਤਿੰਨ ਜਮਕੀ ਤਲਪਣਾ ਹੋਵੇ ਨਾ ਆਏ ਦੁੱਖ ਸਹਾ, ਹੈ ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸੁਭਾਏ, ਪੌੜੀ ਢਾਡੀ ਤੇ ਸੁਣਾ ਕੇ ਜੇ ਖਸਮੇ ਧਰੇ ਪਿਆਰੇ, ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ, ਢਾਡੀ ਦਰ ਕਰ ਪਾਏ ਸੀ ਸਤਿ ਕੇ ਉਤਾਰੇ, ਢਾਡੀ ਕਾ ਮਹਿਲੇ ਅਗਲਾ, ਢਾਡੀ ਕਾ ਮਹਿਲੇ ਅਗਲਾ ਹਰ ਕੇ ਨਾ ਪਿਆਰੇ, ਢਾਡੀ ਕੀ ਸੇਵਾ ਚਾਕਰੀ ਹਰ ਜਬ ਹਰ ਨਿਸਤਾਰੇ। ਸਲੋਕ ਮਹੱਲਾ ਤੀਜਾ। ਗੁਜਰੀ ਜਦ ਕੁਵਾਰ ਜਾ ਸੋ ਪਾਏ ਆਪਣਾ, ਗੁਰ ਕੈ ਸਦ ਵਿਚਾਰ ਦਿਨ ਹਰ ਜਪ ਜਾਪਣਾ, ਜਿਸ ਸਤਿਗੁਰ ਮਿਲੇ ਤੇ ਸੋ ਭਉ ਪਵੇ ਸਾਹ ਕਲੋਂਤੀ ਨਾਲ, ਸਾ ਹੁਕਮ ਪਛਾਣੇ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ, ਹੁਕ ਚੀ ਕੁਲੱਖਣੀ ਪਰ ਹਰ ਛੁੱਟੀ ਬਤਾਰੇ, ਭੈ ਭੇ ਮਲ ਕੱਟੀਏ ਨਿਰਮਲ ਹੋਏ ਸਰੀਰ, ਅੰਤਰ ਪ੍ਰਗਾਸ ਮਤ ਤੋਂ ਹੋਏ ਹਰ ਜਪ ਗੁਣੀ ਗਹੀਰ, ਭੈਵੀ ਸਹਿ ਵੈਸੇ ਭੈ ਰਹੇ ਭੈਵੀ ਕਮਾਵੇ ਕਾਰ, ਇੱਥੇ ਸੁਖੜੇ ਆਈਆਂ ਦਰਗੇ ਮੁਖ ਦੁਆਰੇ, ਭੈ ਤੇ ਨਿਰਭਉ ਪਾਏ ਮਿਲ ਜੋਤੀ ਜੋਤੇ ਪਾਰੇ, ਨਾਲ ਖਸਮੇ ਭਾਵੇ ਸਾ ਫਲੀ ਜੇ ਸੁਣੋ ਆਪੇ ਬਖਸ਼ੇ ਕਰਤਾਰ। ਮਹੱਲਾ ਤੀਜਾ। ਸਦਾ ਸਾਸ ਲਾਏ ਸੱਚੇ ਕੋਲ ਜਾਉ, ਨਾਨਕ ਏਕ ਛੋੜ ਦੂਜੇ ਲੱਗੇ ਸਾ, ਜਿਹਵਾ ਜਲ ਜਾਓ ਪੌੜੀ ਸਾ ਉਤਾਰ ਉਪਾਏ ਨੇ, ਭਾਉ ਦੂਜਾ ਕੀ ਆ ਜੋ ਰਾਜੇ ਰਾਜ ਕਮਾਉਂਦੇ ਦੁੱਖ ਸੁਖ ਪੀੜੀ ਆ, ਈਸ਼ਰ ਬ੍ਰਹਮਾ ਸੇਵ ਦੇ ਅੰਦਰ ਤਿੰਨੀ ਲੈ ਆ,
ਰਹੀ ਹੈ ਨਿਰਪੁਣ ਨਿਰੰਕਾਰ ਔਰ ਹੈ ਗੁਰੂ ਪ੍ਰਗਟ ਹੋਈ ਹੈ। ਤਿੱਥੇ ਸੋ ਗੁੰਜੋਗ ਨਾ ਵਿਆਪੀ ਗੁਰ ਅਸਥਿਰ ਜਗਤੀ ਆ ਸਲੋਕ ਮਹੱਲਾ ਤੀਜਾ ਵਾਹ ਸਭ ਕੁਛ ਆਉਣ ਜਾਣ ਹੈ ਜਿੱਤ ਹੈ ਕਾਰ ਜਿਨੇ ਲੇਖਾ ਲਿਖਿਆ ਸੋਹਾ ਭਰਵਾਨ ਨਾਨਕ ਸੇ ਜੀ ਕੋ ਆਪ ਗੁਣਾਇੰਦਾ ਸੋ ਮੁਰਗਾ ਵਾਰ ਮਹੱਲਾ ਤੀਜਾ ਮਨ ਕੁੰਜਰ ਪੀਲ ਗੁਰੂ ਗਿਆਨ ਕੁੰਡਾ ਜੈ ਕੁੰਚੇ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰ ਆ ਫਿਰ ਫਿਰ ਜੜ ਪਾਏ ਪੌੜੀ ਤਿਸ ਨੂੰ ਤਿਸੇ ਅੱਗੇ ਅਰਦਾਸ ਜਿਹਨੂੰ ਪਾਇਆ ਸਤਿਗੁਰੀ ਆਪਣੇ ਸੇਵ ਸਫਲ ਪਾਏ ਅੰਮ੍ਰਿਤ ਹਰ ਕਾ ਨਾਵ ਸਦਾ ਤੇ ਆਇਆ ਸਮਝਣਾ ਕੇ ਸੰਗੇ ਗੋ ਦੁੱਖ ਸੁਟਾਇਆ ਨਾਨਕ ਚਿੰਤੇ ਹਰ ਧਨ ਨੇ ਚਲਾਇਆ ਸਲੋਕ ਮਹੱਲਾ ਤੀਜਾ ਚੇਤਾ ਇਹ ਖੇਤ ਸੇ ਮਿਆਲਾ ਉੱਚਿਆ ਘਰ ਉਚੋ ਨਿਰਣੋ ਮਹਿਲ ਭਗਤੀ ਘਰ ਸਰੇ ਸੱਜਣ ਵਿਪਾਹਨੋ ਬਰਸਨਾ ਤਾ ਬਰਸਕਣਾ ਬਹੁਤ ਬਰਸੇ ਕਾਏ ਨਾਨਕਿਨ ਬਲਹਾਰ ਜਿਹਨੇ ਗੁਰਮੁਖ ਪਾਇਆ ਮਨ ਮਾਹੇ ਮਹੱਲਾ ਤੀਜਾ ਮਿੱਠਾ ਸੋਜੋ ਭਾਵ ਦਾ ਸੱਜਣ ਸੋਜੋ ਰਾਸ ਨਾਨਕ ਗੁਰਮੁਖ ਜਾਣੀ ਜਾਪ ਕੋ ਆਪ ਕਰੇ ਪ੍ਰਕਾਸ਼ ਪੌੜੀ ਪ੍ਰਭਾ ਜਨ ਕਿਰਦਾ ਤੂੰ ਸੱਚਾ ਸਾਈ ਤੂੰ ਰੁਕਵਾਲਾ ਸਦਾ ਸਦਾ ਹੋ ਤੂੰ ਤੇ ਆਏ ਜੀ ਜਨ ਸਭ ਤੇਰਾ ਤੂੰ ਰਹਿ ਸਮਾਏ ਜੋ ਦਾਸ ਜੇ ਕੀ ਨਿੰਦਾ ਕਰ ਸਮਾਰ ਪਛਾਈ ਚਿੰਤਾ ਛੱਡਿਆ ਚਿੰਤਰ ਹੋ ਨਾਨਕ ਲਗ ਪਾਏ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮਵਾਸਾ ਮਰਨ ਜਾਏ ਨਾਨਕ ਆਸਾਂ ਪੂਰੀਆਂ ਸੱਚੇ ਸੋਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੇ ਜਿਨ ਕੀਤੀ ਸੋ ਲੈ ਜਾਏ ਨਾਨਕ ਨੇ ਚਲ ਕੋ ਨਹੀਂ ਬੱਜ ਵਰਕੇ ਨਾਏ ਪੌੜੀ ਆਪੇ ਜਗਦੂ ਪਾਏ ਕਹਿ ਆਪੇ ਜਗਦੂ ਪਾਏ ਨੇ ਕਰ ਪੂਰਾ ਥਾਟ ਆਪੇ ਸ਼ਾਹੋ ਪੇ ਮੰਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਤਾ ਆਪੇ ਹੀ ਕੇ ਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਜਾਂ ਨਾਨਕ ਨਾਮ ਤੇ ਆਏ ਤੂੰ ਸਭ ਕਿਲੇ ਘਾਟ ਸ਼ੁੱਧੇ ਰਾਗ ਗੁਜਰੀ ਵਾਰ ਮਹੱਲਾ ਪੰਜਵਾਂ ਏਕੋ ਕਰ ਸਤਿਗੁਰੂ ਪ੍ਰਸਾਦ ਸਲੋਕ ਮਹੱਲਾ ਚੌਥਾ ਅੰਤਰ ਗੁਰੂ ਅਰਾਧਨਾ ਦੇ ਵਜਬ ਗੁਰੂ ਨਾਮ ਨੇਤਰੀ ਸਤਿਗੁਰੂ ਪੇਖਣਾ ਸਰਵਣ ਸੁਣਾ ਗੁਰੂ ਨਾਮ ਸਤਿਗੁਰੂ ਸੇ ਤੀਰ ਅਤੇ ਅਦਰ ਕੇ ਭਾਈ ਠਾਓ ਕਹੁ ਨਾਨੇ ਕਿਰਪਾ ਕਰੇ ਸੁਣੋ ਵਾਧੇ ਜਗ ਮੈਂ ਉੱਤਮ ਕਾਢੀ ਵਿਰਲੇ ਕਈ ਕੇ ਮਹੱਲਾ ਰੱਖੇ ਰੱਖਣ ਹਾਰੇ ਆਪੂ ਵਾਰਨ ਗੁਰ ਕੀ ਪੈਰੀ ਪਾਏ ਕਾ ਸਵਾਰਨ ਹੂ ਆਪ ਦਿਆਲ ਮਨੂ ਨਮ ਸਾਰਿਆਂ ਸਾਧਨਾ ਕੈ ਸੰਗ ਭਵਜਨ ਤਾਰਿਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਣੇ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਜ ਜਿ ਸਮਰਥ ਸੁਖ ਹੋਏ ਸਗਲੇ ਦੁਖ ਜਾਇ ਪਵੇ ਅਕੁਲ ਨੰਦਨ ਅਗਮ ਰਾਪੇ ਆ ਪਾਰੀਏ ਸੱਚੋ ਸੱਚਾ ਸੱਚ ਸੱਚ ਨਿਹਾਰੀਏ ਕੁਣ ਜਾਪੇ ਕਿਛ ਤੇਰੀ ਧਾਰੀਏ ਸਬਸੇ ਦੇਹਦਾਰ ਜੇ ਤੂੰ ਪਾਰੀਏ ਇੱਕ ਤੇ ਸੂਤ ਪੁਰੋਏ ਜੋ ਤੋ ਸੰਜਾਰੀਏ ਹੁਕਮੇ ਭੋਜਨ ਮੰਜ ਹੁਕਮੇ ਸਾ ਤਾਰੀਏ ਪ੍ਰਭ ਜੋਤ ਤੇ ਆਏ ਸੋਇਤ ਸੋਇ ਜਿਸ ਭਾਗ ਨੂੰ ਤਾਰੀ ਤੇਰੀ ਗਦਮਦ ਕਈ ਲੱਖੀ ਨਾ ਜਾਏ ਹੋਂ ਤੁਸ ਬਲਹਾਰੀਏ ਸਲੋਕ ਮਹੱਲਾ ਪੰਜਵਾਂ ਜਾ ਤੂੰ ਤੁਸੈ ਮਿਹਰਬਾਨ ਚੰਦੂ ਸਿਮਨ ਮਾਏ ਜਾਂ ਤੁਸੀਂ ਮਿਹਰਬਾਨ ਨੌਣ ਦਿੱਤਾ ਘਰ ਮੈਂ ਪਾਏ ਜਾ ਤੂੰ ਤੁਸੀਂ ਮਿਹਰਬਾਨ ਏ ਤਾਂ ਗੁਰੂ ਕਾ ਮੰਤਰ ਕਮਾਏ ਜਾਂ ਤੂੰ ਤੁਸੀਂ ਮਿਹਰਬਾਨ ਤਾਂ ਨਾਨਕ ਸਾਹਿਬ ਸਮਾਏ ਮਹੱਲਾ ਕੀਤੀ ਬਹਿਨੇ ਬਹਿਨੇ ਸਵੱਚ ਵਜਾਣ ਵਾਜੇ ਨਾਨਕ ਸੱਚੇ ਨਾਮ ਨੇ ਕਿਸੇ ਨੇ ਰਹੇ ਰਹੇ ਲੱਜ ਪੌੜੀ ਤੂੰ ਤੇ ਅਨਵੇਦ ਤੇ ਬਸਨ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਖੜੇ ਦਰ ਪੜੇ ਬ੍ਰਹਮੇ ਤੁਧੇ ਅਣਿੰਦ ਇੰਦਰਾਸਨਾ ਸ਼ੰਕਰ ਵਿਸ਼ਨ ਅਵਤਾਰ ਹਰ ਜਸੇ ਮੁਖਬਾਣਾ ਪੀਰ ਪਕਮਰ ਸਿੰਘ ਮੁਸਾਇਕ ਲਿਖਿਆ ਓਤ ਪੂਰ ਨਿਰੰਕਾਰ ਘਟ ਖੜ ਮੌਲੀਏ ਕੁੜੋ ਕਰੇ ਵਿਸਾ ਵਿਨਾਸ ਧਰਮੇ ਤੱਗੀ ਹੈ ਜਿਤ ਲਾਏ ਆਪ ਤਿਤ ਲੱਗੀਏ ਸਲੋਕ ਮਹੱਲਾ ਵਜੋ ਚੰਗਿਆਈਆਂ ਵੱਲ ਕਰੇ ਮੋਏ ਬੁਲਾਈਆਂ ਵਿਸੇ ਨਾਨਕ ਅੱਜ ਕਾਲ ਆਵਸੇ ਗਾਫਲ ਫਾਹੀ ਫੇਰ ਮਹੱਲਾ ਕੀਤੀਆਂ ਕੁਟੰਗ ਗੁਜਾ ਥੀ ਨਾ ਹੇ ਤੇ ਨਾਨਕ ਤੈ ਸਹਿ ਟਕਿਆ ਨਾ ਮਨ ਮੈਂ ਸੱਚਾ ਮਿਤ ਪੌੜੀ ਹਉ ਮੰਗੋ ਤੁਜੇ ਦਿਆਲ ਕਰਦਾ ਸੰਗੋਲਿਆ ਨੌਣ ਦਿਨ ਭਾਈ ਰਾਜ ਦੀਵਾ ਬੋਲਿਆ

ਹੋ ਮੰਗੋ ਤੁਝੇ ਦਿਆ ਕਰ ਦਾਸਾ ਗੋਲਿਆ ਨੌਣ ਸਪਾਹੀ ਚਾਦਰ ਰਾਜ ਦੀਵਾ ਬਲ ਬੋਲਿਆ ਅੰਮ੍ਰਿਤ ਨਾਮ ਧਨ ਦਾਸਾ ਕਰ ਕਰਨਾ ਤਿਨਕੇ ਸੰਗ ਨਿਹਾਲ ਸਰਣੀ ਜਸ ਸੁਣਾ ਕਮਾ ਵਤਨ ਕੀ ਕਾਰ ਸਰੀਰ ਸ਼ੁੱਧ ਹੋਏ ਪੱਖਾ ਪਾਣੀ ਭੀਸ ਬਿਕਸਾ ਪੈਰ ਧੋਇਆ ਆਪੋ ਕੁਛ ਨ ਹੋਏ ਪ੍ਰਮੰਦਰ ਨਿਹਾਲੀਏ ਮੋਹ ਨਿਰਗੁਣ ਦੀ ਚੇਨਾ ਸਹਿ ਚਰਮਸਾਲੀਏ ਸਲੂਕ ਮਹਲਬ ਸਾਜਨ ਤੇਰੇ ਚਰਨ ਕੀ ਹੋਏ ਰਾਂ ਸਾ ਤੂਰ ਨਾਨਕ ਸ਼ਰਨ ਤੋਂ ਹਾਰੀਆਂ ਭੇਖੋ ਸਦਾ ਹਜੂਰ ਮਹਲਬ ਪਤ ਦੇ ਪੁਨੀਤ ਅਸੰਖੋ ਹਰ ਚਰਨੀ ਮਨ ਲਾ ਕੇ ਅੜਸਰ ਤੀਸ ਨਾਮ ਪ੍ਰਵਿੰਜ ਨਾ ਜਿਸ ਨਾਨਕ ਮਸਤਕ ਭਾਵ ਪੌੜੀ ਇਹਦੇ ਜਪੀ ਸਾਸ ਗਿਰਾਸ ਨਾ ਪ੍ਰਵਤ ਕਰਦਾ ਜਿਸਨੂੰ ਕਰੇ ਰਹਮ ਜਿਸ ਨਾ ਵਿਸਾਰਦਾ ਪਾਵਨ ਹਾਰ ਆਪੇ ਹੀ ਮਾਰਦਾ ਸਭ ਕੋਈ ਜਾਣੇ ਜਾਣ ਬੂਝ ਵਿਚਾਰਦਾ ਅਣਕ ਰੂਪ ਖਿਨਮਾਏ ਕੁਦਰਤ ਧਾਰਦਾ ਜਿਸਨੂੰ ਲਾਏ ਸੱਚ ਤਿਸੇ ਉਧਾਰਦਾ ਜਿਸ ਦੋ ਹੋਏ ਵੱਲ ਸੁੱਖ ਤੇ ਨਾ ਹਾਰਦਾ ਸਦਾ ਭਗਤੀ ਬਾਣ ਹੈ ਹੋਂ ਤਿਸ ਨਮਸਕਾਰ ਦਾ ਸਲੋਕ ਮਹਲਾ ਪੰਜਾਂ ਕਾਮ ਕ੍ਰੋਧ ਲੋਭ ਮੋਹ ਛੋਡੀਏ ਦੀ ਜੀ ਅਗਨ ਜਲਾਏ ਕਾਮ ਕ੍ਰੋਧ ਲੋਭ ਛੋਡੀਏ ਦੀ ਜੀ ਅਗਨ ਜਲਾਏ ਜੀਵਨ ਦਿਆ ਨਿਤ ਜਾਪੀਏ ਨਾਨਕ ਸਾਹਿਬ ਚਾਨਾ ਮਹਲਾ ਪੰਜਵਾਂ ਸਿਮਰ ਸਿਮਰ ਭਾਵ ਆਪਣਾ ਸਫਲ ਪਾਇਆ ਨਾਨਕ ਨਾਮ ਰਾਧਿਆ ਗੁਰਪੁਰੇ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰਪੁਰੇ ਦੇ ਗੁਰੂ ਉਪਦੇਸਿਆ ਤਿਸ ਕੀ ਗਿਰੀ ਗਈ ਬੁਲਾਏ ਮਿਟਿਆ ਸੰਦੇਸਿਆ ਸਾ ਤਿਸ ਦਾ ਦਰਸ਼ਨ ਦੇਖ ਜਗੋ ਨਿਹਾਲ ਹੋਏ ਜਣ ਕੇ ਸੰਗ ਨਿਹਾਲ ਪਾਪਾ ਮੈਂ ਧੋਏ ਮਰਤਾ ਚਰਨਾ ਉੱਥੇ ਜਾਪੀਏ ਮਨ ਕੋ ਹੋਏ ਸੰਤੋਖ ਭੁੱਖਾ ਥਰਾਪੀਏ ਜਿਸ ਘਟ ਵਸਿਆ ਆਦ ਨਾਵ ਤਿਸ ਬੰਧਨ ਕੱਟੀਏ ਗੁਰੂ ਪ੍ਰਸਾਦ ਕਿੰਨੇ ਵਿਰਲੇ ਹਰ ਤਨ ਖੱਟੀਏ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤ ਵਚਿਤ ਬਣੀ ਉਦਮ ਕਰੋ ਅਠਨੀਤ ਹਰ ਕੀਰਤਨ ਕਾ ਹਰੋ ਹਰ ਦੇਹ ਨਾਨਕੇ ਮੀਤ ਮਹਲਾ ਪੰਜਾਂ ਦ੍ਰਿਸ਼ਤਾਰ ਮਨ ਪ੍ਰਏ ਪ੍ਰਭ ਰੱਖਿਆ ਬਰਮਤਨ ਰਤਾ ਮੂਲ ਨਾਨਕ ਜੂ ਪ੍ਰਭ ਭਾਣੀਆਂ ਮਰੁਭ ਸਾਰੀ ਮਰੁਭਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਾਰੇ ਛੂੜ ਸਿਆਨਵ ਸਗਲ ਮਨ ਧਨੇ ਅਰਪਧਾਰ ਕੁਜੋ ਗੁਰ ਕੇ ਪੈਰ ਦੁਰਮਤ ਜਾਏ ਜਾ ਰਹੇ ਸਾਧਨਾ ਕੇ ਸੰਗ ਭੋਜਨ ਵਿਖਮਤਾਰ ਸੇਵੋ ਸਤਿਗੁਰੂ ਦੇਵ ਅੱਗੇ ਨਾ ਮਰੁਭ ਡਾਰ ਕਿਨ ਮੈਂ ਕਰੇ ਨਿਹਾਲ ਉਨੇ ਸੁਭਰ ਭਾਰ ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਾਰੇ ਸੋ ਲੱਗਾ ਸਤਿਗੁਰੂ ਸੇਵ ਜਾ ਕੋ ਕਰਮ ਤੁਰ ਸਲੋਕ ਮਹੱਲਾ ਪੰਜਵਾਂ ਲੱਗੜੀ ਸੋ ਥਾਨ ਜੁੜਨ ਹਾਰੇ ਜੋੜੀਆ ਨਾਨਕ ਲਹਿਰੀ ਲੱਖ ਸਹਿ ਆਨ ਡੁੱਬਨ ਦੇ ਨਾ ਮਾਂ ਪਿਰੀ ਮਹੱਲਾ ਪੰਜਵਾਂ ਬਣ ਪੇ ਹਾਵਲ ਹਿਖ ਸਾਥੀ ਲੱਦਮ ਹੁਦੁਖ ਹਰਤਾ ਹਰਨਾਮਾ ਬਲ ਬਲ ਜਾਏ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਇਨ ਸਭ ਨਿਧਾਨ ਤੇਰੇ ਰੰਗ ਰਤੇ ਆ ਨਾ ਹੋਵੀ ਪਚੋ ਤਦ ਦਿਨ ਜਪਤੇ ਆ ਪਹੁੰਚ ਨ ਸਕੈ ਕੋਇ ਤੇਰੀ ਟੇਕ ਜਾਣੇ ਗੁਰੂ ਪੂਰੇ ਵਾਹ ਵਾਹ ਸੁਖ ਲਾਹ ਚਿਤਾਰ ਮਨ ਗੁਰੂ ਪੈ ਸੁਧ ਭੰਡਾਰ ਕਰਮੀ ਭਾਈ ਸਤਿਗੁਰ ਨਦਰ ਨਿਹਾਲ ਬਹੁੜਨਾ ਧਾਈਏ ਰੱਖੇ ਆਪ ਦਿਆਲ ਕਰਦਾ ਸਾਇ ਆਪਣੇ ਹਰ ਹਰ ਹਰ ਹਰ ਹਰ ਨਾਮ ਜੀਵਾਂ ਸੁਣ ਸੁਨੇ ਸੁਖ ਮਹੱਲਾ ਪੰਜਵਾਂ ਪ੍ਰੇਮ ਪਟੋਲਾ ਤੈਸੋ ਦਿੱਤਾ ਢੱਕਣ ਕੁਕੁਨ ਮੇਰੀ ਦਾਨ ਬਿਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ ਤੈਡੇ ਸਿਮਰਨ ਹਬ ਕਿਛ ਲੱਦਣ ਦੁੱਖ ਨਰੇਠਾ ਕੋਈ ਜਿਸ ਪਤਰ ਕੇ ਸੱਚਾ ਸਾਹਿਬ ਨਾਨਕ ਮਿਲ ਨਾ ਸਕੇ ਕੋਈ ਪੌੜੀ ਹੋਵੇ ਸੁਖ ਗੁਣਾਂ ਦੇ ਤੇ ਆਈਏ ਵੰਝੇ ਰੋਗਾ ਘਾਣ ਗੁਰ ਹਾ ਹਰ ਗੁਣ ਗਾਈਏ ਅੰਦਰ ਵਰਤੇ ਠਾਡੇ ਪ੍ਰਭਚਿਤ ਆਈਏ ਪੂਰ ਹੋਵੇ ਆਸ ਨਾਏ ਮਨ ਵਸਾਈਏ ਕੋਈ ਨ ਲੱਗੇ ਬਿਗਨ ਆਗੋ ਆਈਏ ਗਿਆਨ ਪਦਾਰਥ ਮਤ ਗੁਰ ਤੇ ਪਾਈਏ ਤਨ ਪਾਏ ਸਭੇ ਥੋਕ ਜਿਸ ਆਪ ਜਵਾਈਏ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਈਏ ਸਲੋਕ ਮਹੱਲਾ ਪੰਜਾਂ ਨਦੀ ਤੁਰੰਦੜੀ ਮੈਡਾ ਖੋਜ ਨਾ ਮੁੰਜ ਮੁਹੱਬਤ ਤੇਰੀ ਤੈ ਸਹ ਸਹ ਚਰਣੀ ਮੈਡਾ ਹੀੜਾ ਸੀਤਮ ਨਾਨਕ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਾਂ ਜਿਨ੍ਹਾਂ ਦਿਸਦੇ ਦਰਮਤ ਮੰਜੇ ਮਿੱਤਰ ਸਾਡੇ ਸਹੀ ਹੌਂਟ ਨਿੰਦੀ ਜਗ ਸਬਾਇਆ ਜਨਾਂ ਨੂੰ ਵਿਰਲੇ ਕਈ ਪੌੜੀ ਆਵੇ ਸਾਹਿਬ ਚਿੱਤ ਤੇਰੇ ਭਗਤਾਂ ਡਿੱਠੇ ਆ ਮਨ ਕੀ ਕੱਟੀਏ ਮੈਲ ਸਾਧ ਸਿੰਘ ਉੱਠਿਆ ਜਨਮ ਮਰਨ ਭੋ ਕੱਟੀਏ ਜਨ ਕਾ ਸ਼ਬਦ ਆ ਜਪ ਬੰਧਨ ਖੋਲੈ ਸੰਤ ਦੂਤ ਸਭ ਜਾਹੇ ਛਾਪ ਤਿਸ ਲਾਇਨ ਰੰਗ ਜਿਸ ਦੀ ਸਭ ਦਾ ਧਾਰੀਆ ਉੱਚੀ ਉਚਾ ਫਲ ਅਗਮ ਪਾਰੀਆ ਰਹਿਣ ਦਿਨ ਤੋਂ ਕਰ ਜੋੜ ਸਾਧ ਸਸ ਧਿਆਈਏ ਜਾਪ ਹੋਏ ਦਿਆਲ ਤਪਕਤ ਸੰਘ ਪਾਈ ਸਲੋਕ ਮਹੱਲਾ ਪੰਜਾਂ ਬਾਰ ਵਿਦਾ ਨੜੇ ਹੁੰਮਸ ਧੁੰਮਸ ਕੁੱਕਾ ਪਈਆਂ ਰਾਹੀ ਤਾ ਸਹਿ ਸੇਤੀ ਲੱਗੜੀ ਡੋਰੀ ਨਾਨਕ ਅਣਸੇਤੀ ਬਣਗਾਈ ਮਹੱਲਾ ਪੰਜਵਾਂ ਸੱਚੀ ਬੈਸਕ ਤਿੰਨਾ ਜਿਨਾ ਜਿਨਾ ਜਿਨ ਸੰਗ ਜਾਪੀਏ ਨਾਓ ਤਿੰਨਾ ਸੰਘ ਨੇ ਸੰਗ ਨਾ ਕੀਚੇ ਨਾਨਕ ਤਿੰਨਾ ਆਪਣਾ ਸੁਭਾਵ ਪੌੜੀ ਸਾਹਿਬ ਵੇਲਾ ਪ੍ਰਵਾਨ ਜਿਤਾ ਤੇ ਸਤਿਗੁਰੂ ਭੇਟਿਆ ਹੋਆ ਸਾਧੂ ਸੰਗਤ ਦੁੱਖ ਨ ਤੇਟਿਆ ਪਾਇਆ ਨਿਚਲ ਥਾਨ ਫਿਰ ਗਰਮ ਨਾ ਲਿਟਿਆ ਨਦਰੀਆ ਨਦਰੀਆ ਹਿਕ ਸਗਲ ਬਰਹ ਮਿਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ ਸਮਿਟਿਆ ਸੁਭੋ ਜਪੇ ਨਾਮ ਜਾਪ
ਜੇ ਮੁਖੋ ਬੁਲਟਿਆ ਹੁਕਮੇ ਬੁਝ ਨਿਹਾਲ ਸੁਖ ਸੁਖੇ ਟਿਆ ਪਰਖ ਖਜਾਨੇ ਪਾਏ ਸੇ ਬਹੁੜੇ ਨਾ ਖੋਟੇ ਅਸਲੂ ਕੋਈ।

Thank you.

सतला थे मिल साध संगत कै साथे गुण निदान हर नामा।

सो सबना का प्यारा और केती चक चक आवे।

0: ਨਾਨਕ ਕਾ ਪ੍ਰਭ ਕਿਰਪਾ ਕੀਜੈ
1: ਨੇਤਰ ਦੇਖੇ ਦਰਸ ਤੇਰਾ
0: ਨੇਤਰ ਪੁਨੀਤ ਭਏ ਦਰਸ ਪੇਖੇ

0: ਤਲੀ ਗਲੀ ਮੇਰੀ ਆਓ
1: ਇਤ ਮਾਰਗ ਪੈਰ ਤਲੀ ਜੈ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਕਤੇ ਜੋ ਬੋਲੈ ਈਹਾ ਊਹਾ ਸੱਚ ਹੋਵੈ, ਬਿਰਥੀ ਕਦੇ ਨਾ ਹੋਵਈ। ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬ ਅਹੁੰ ਗੁਰਪ੍ਰਸਾਦ। ਰਾਗ ਦੇਵ ਗਧਾਰੀ ਮਹੱਲਾ ਚੌਥਾ ਕਰ ਪਹਿਲਾ, ਸੇਵਕ ਜਨ ਬਨੈ ਠਾਕੁਰ ਲਿਵ ਲਾਗੈ। ਜੋ ਤੁਮਰਾ ਜਸ ਕਹਿਤੇ ਗੁਰਮਤ, ਤਿੰਨ ਮੁੱਖ ਭਾਗ ਸੁਭਾਗੈ ਰਹਾਓ, ਟੂਟੇ ਮਾਇਆ ਕੇ ਬੰਧਨ ਫਾਹੈ। ਹਰ ਰਾਮ ਨਾਮ ਲਿਵ ਲਾਗੈ, ਹਮਰਾ ਮਨ ਮੋਹਿਓ ਗੁਰਮੋਹਣ, ਹਮ ਬਿਸਮ ਭਈ ਮੁਖ ਲਾਗੈ। ਸਗਲੀ ਰੈਨ ਸੋਈ ਅੰਧਿਆਰੀ, ਗੁਰ ਕਿੰਚਿਤ ਕਿਰਪਾ ਜਾਗੈ। ਜਨ ਨਾਨਕ ਕੈ ਪ੍ਰਭ ਸੁੰਦਰ ਸਵਾਮੀ, ਮੋਹੈ ਤੁਮ ਸਰ ਅਵਰ ਨ ਲਾਗੈ। ਦੇਵ ਕੰਧਾਰੀ ਮੇਰ ਸੁੰਦਰ ਕਹੋ ਮਿਲੋ, ਕਿਤ ਗਲੀ ਹਰ ਕੈ ਸੰਤ ਬਤਾਵੋ ਮਾਰਗ। ਹਮ ਪੀਛੇ ਲਾਗ ਚਲੀ ਰਹਾਓ, ਪ੍ਰੇ ਕੇ ਬਚਨ ਸਖਾਨੇ ਹੀਅਰ, ਇਹ ਚਾਲ ਬਣੀ ਹੈ ਭਲੀ। ਲਟੁਰੀ ਮਧੁਰੀ ਠਾਕੁਰ ਭਾਈ, ਉਹ ਸੁੰਦਰ ਹਰ ਢੁੱਲ ਮਿਲੀ। ਏਕੋ ਪ੍ਰਿਯੋ ਸਖੀਆ ਸਭ ਪ੍ਰੇਕੀ, ਜੋ ਭਾਵੈ ਫਿਰ ਸਾ ਭਲੀ। ਨਾਨਕ ਗਰੀਬ ਕਿਆ ਕਰੇ ਵਿਚਾਰਾ, ਹਰ ਭਾਵੈ ਤਿਤ ਰਾਹ ਚਲੀ ਦੇਵੰਗਧਾਰੀ। ਮੇਰੇ ਮਨ ਮੁਖ ਹਰ ਹਰ ਹਰ ਬੋਲੀਐ, ਗੁਰਮੁਖ ਰੰਗ ਚਲੂਲੈ ਰਾਤੀ, ਹਰ ਪ੍ਰੇਮ ਭੀਨੀ ਚੋਲੀਏ ਰਹਾਓ। ਹਉ ਫਿਰ ਦੇਵਾਨੀ ਆਵਲ ਬਾਵਲ, ਤਿਸ ਕਾਰਨ ਹਰ ਟੋਲੀਐ, ਕੋਈ ਮੇਲੇ ਮੇਰਾ ਪ੍ਰੀਤਮ ਪਿਆਰਾ, ਹਮ ਤਿਸ ਕੀ ਗੁਲਗੁਲੀਐ। ਸਤਿਗੁਰ ਪੁਰਖ ਮਨਾਵੋ ਆਪਣਾ, ਹਰ ਅੰਮ੍ਰਿਤ ਪੀ ਚੋਲੀਐ। ਗੁਰਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇਹ ਟੋਲੀਐ। ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇ ਮਾਰ। ਰਹਾਉ ਲੋਕਨ ਕੀ ਚਤੁਰਾਈ ਉਪਮਾ, ਤੇ ਬੇਸੰਤ ਰਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਡਾਰ। ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਤਹਾਰ। ਜਨ ਨਾਨਕ ਸਰਨ ਤੁਮਾਰੀ ਹਰ ਜਿਓ, ਰਾਖੋ ਲਾਜ ਮੁਰਾਰ। ਦੇਵ ਗੰਧਾਰੀ ਹਰ ਗੁਣ ਗਾਵੇ, ਹਉ ਤਿਸ ਬਲਹਾਰੀ, ਦੇਖ ਦੇਖ ਜੀਵਾ ਸਾਧ ਗੁਰਦਰਸਨ, ਜਿਸ ਹਿਰਦੇ ਨਾ ਮੁਰਾਰੀ ਰਹਾਉ। ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸਵਾਮੀ, ਹਮ ਕਿਉ ਕਰ ਮਿਲੈ ਜੁਠਾਰੀ, ਹਮਰੈ ਜੀਐ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੁੜਿਆਰੀ। ਹਮਰੀ ਮੁਦਰ ਨਾਮ ਹਰ ਸਵਾਮੀ, ਰਿਦ ਅੰਤਰ ਦੁਸ਼ਟ ਦੁਸ਼ਟਾਰੀ, ਜਿਉ ਪਾਵੈ ਤਿਉ ਰਾਖੋ ਸਵਾਮੀ, ਜਨ ਨਾਨਕ ਸਰਨ ਤੁਮਾਰੀ। ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਿਕਟੀ, ਜਿਉ ਬੈਸੂਆ ਕੇ ਕਰ ਭੂਤ ਜਮਤ ਹੈ, ਤਿਸ ਨਾਮ ਪਰਿਉ ਹੈ ਤ੍ਰਗਟੀ। ਰਹਾਉ ਜਿਨ ਕੈ ਹਿਰਦੈ ਨਾਹੇ ਹਰ ਸਵਾਮੀ, ਤੇ ਵਿਗੜ ਰੂਪ ਬਿਰਕਟੀ। ਜਿਉ ਨਿਗੁਰਾ ਵੋ ਬਾਤਾ ਜਾਣੈ, ਉਹ ਹਰ ਦਰਗਾ ਹੈ ਪ੍ਰਸ਼ਟੀ। ਜਨ ਕੋ ਦਿਆਲ ਹੋਆ ਮੇਰਾ ਸਵਾਮੀ, ਤਿੰਨਾ ਸਾਧ ਜਨਾ ਪਗ ਚਕਟੀ। ਨਾਨਕ ਪਤਿਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਛੇ ਲਛੁਟਕੀ, ਛੱਕਾ ਇੱਕ ਦੇਵ ਗੰਧਾਰੀ। ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਈ ਗੁਰਚਰਨੀ ਚਿਤ ਲਾਈਐ, ਪ੍ਰਭ ਹੋਇ ਕਿਰਪਾਲ ਕਮਲ ਪ੍ਰਗਾਸੈ, ਸਦਾ ਸਦਾ ਹਰ ਧਿਆਈਐ ਰਹਾਉ।
अंतर एक बाहर एक सब मैं एक समाई, घट अव घट रविया सब ठाई, हर पूर्ण ब्रह्म दिखाई है। उस्तत करै सेवक मुन केते, तेरा अंत न कतहु पाई है। सुख दाते दुख भंजन स्वामी, जन नानक सद बल जाई है। देवगदारी माई होनहार सो हुई है, राच रहो रचना प्रभ अपनी, कहां लाभ कहां खोइए रहाओ। कै फूल आनंद बिखै सोग, कब हसन कब रोइए, कबहू मैल परे अभमानी, कब साधु संग धोइए। कोई न मेटे प्रभ का किया, दूसर नाही अलोइए, कहो नानक तिस गुर बलहारी, जे प्रसाद सुख सोइए। देवगदारी माई सुनत सोच पै डरत, मेर तेर तजो अभिमाना, सरन स्वामी की परत रहाओ। जो जो कहे सोई पल मानो, नाहे ना का बोल करत, निमख न बिसरो हिये मोरे ते, बिसरत जाई हो मरत, सुखदाई पूर्ण प्रभ करता, मेरी बहुत यान पजरत। निर्गुण क्रूप कुलहीन नानक हो, अनद रूप स्वामी परत। देवकदारी मन हर कीरत कर सदहू, गावत सुनत जपत उदारे, वर्ण अवर्ण सबहू रहाओ। जहत उपजियो तही समायो, ए बिद जानी तबहू, जहां जहां ए देही तारी, रह न पायो कबहू। सुख आयो पह परम बिनासे, कृपाल हुए प्रभ जहू, कहो नानक मेरे पूरे मनोरथ, साध संग तज लभू। देवगदारी मन ज्यो अपने प्रभ भावो, नीच हो नीच नीच अतनाना, होए गरीब बुलावो रहाओ। अनक अडंबर माया के बिरथे, तस प्रीत कटावो, जो अपनो स्वामी सुख मानै, ता मैं सोभा पावो। दासन दास रैन दासन की, जन की टैल कमावो। सर्व सुख बड़ियाई नानक, जीवो मुखो बुलाओ। देवगदारी प्रभ जी तो प्रसाद प्रमडारियो, तुमरी कृपा ते सबको अपना, मन में एह विचारियो रहाओ। कोट पराद मिटै तेरी सेवा, दर्शन दुख उतारियो, नाम जपत महा सुख पायो, चिंता रोग बिदारियो। काम क्रोध लोभ झूठ निंदा, साधु संग विसारियो, माया बंद काटे कृपा निद, नानक आप उदारियो। देवगदारी मन सगल सियानप रही, करन करावन हार स्वामी, नानक ओट गही रहाओ। आप मेट

ਲਈ ਜਾਨ ਪ੍ਰਵੀਨ ਸਵਾਮੀ ਪ੍ਰਭ ਮੇਰੇ ਸਰਨ ਤੁਮਾਰੀ ਅਹੀ ਖਿਨ ਮੈਂ ਥਾਪ ਉਥਾਪਨ ਹਾਰੇ ਕੁਦਰਤ ਕੀ ਮਨ ਪਹੀ ਦੇਵਗਦਾਰੀ ਮਹੱਲਾ ਪੰਜਵਾਂ ਹਰ ਪ੍ਰਾਨ ਪ੍ਰਭੂ ਸੁਖਦਾਤੇ ਗੁਰਪ੍ਰਸਾਦ ਕਾਹੂ ਜਾਤੇ ਰਹਾਓ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨਕੋ ਕਾਲ ਨ ਖਾਤੈ ਰੰਗ ਤੁਮਾਰੇ ਲਾਲ ਭਏ ਹੈ ਰਾਮ ਨਾਮ ਰਸਮਤੈ ਮਹਾ ਕਿਲਬਕ ਕੋਟ ਦੁਖ ਰੋਗ ਦੁਖ ਰੋਗਾ ਪ੍ਰਭ ਦਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ ਹਰ ਹਰ ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵਗਦਾਰੀ ਪੰਜਵਾਂ ਸੋ ਪ੍ਰਭ ਜਤ ਕਤ ਪੇਖਿਓ ਨੈਣੀ ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਓ ਅਗਿਆਨ ਅੰਧੇਰਾ ਸੰਤੀ ਘਾਟਿਆ ਜੀ ਦਾਨ ਗੁਰਦੈਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੈ ਸੀਤਲ ਹੋਣੀ ਕਰਮ ਧਰਮ ਕਿਛ ਉਪਜਨ ਆਇਓ ਨਹਿ ਉਪਜੀ ਨਿਰਮਲ ਕਰਨੇ ਸਾਢ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਨੀ ਦੇਵਗਦਾਰੀ ਪੰਜਵਾ ਹਰ ਰਾਮ ਨਾਮ ਜਪ ਲਾਹਾ ਗਤ ਪਾਵੈ ਸੁਖ ਸਹਿਜ ਆਨੰਦਾ ਗਤ ਪਾਵੈ ਸੁਖ ਸਹਿਜ ਆਨੰਦਾ ਕਾਟੈ ਜਮ ਕੈ ਫਾਹਾਰ ਹਾਉ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪੈ ਆਹਾ ਤਿਨਾ ਪ੍ਰਾਪਤ ਇਹੋ ਨਿਦਾਨਾ ਜਿਨ ਕੈ ਕਰਮ ਲਿਖਾ ਸੇ ਵਡਭਾਗੀ ਸੇ ਪਤਵੰਤੈ ਸੇਈ ਪੂਰਾ ਸਾਹਾ ਸੁੰਦਰ ਸੁਘੜ ਸਰੂਪ ਤੇ ਨਿਧਾਨਾ ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ ਦੇਵਗਦਾਰੀ ਪੰਜਵਾ ਮਨ ਕਹਿ ਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦਿਸੈ ਸੋ ਸਾਰਾ ਰਹਾਉ ਜਿਨ ਕੀ ਆ ਤਿਸ ਸਿਮਰ ਪ੍ਰਾਨੀ ਜਿਉ ਪ੍ਰਾਨ ਜਿਨ ਧਾਰਾ ਤਿਸੈ ਤਿਆਗ ਅਵਰ ਲਪਟਾਵਹਿ ਮਰ ਜਨਮੈ ਮੁਗਦ ਗੁਵਾਰਾ ਅੰਧ ਗੁੰਗ ਪਿਗਲ ਮਤਹੀਨਾ ਪ੍ਰਭ ਰਾਖੋ ਰਾਖਨਹਾਰਾ ਕਰਨ ਕਰਾਵਨ ਹਾਰ ਸਮਰਥਾ ਕਿਆ ਨਾਨਕ ਜੰਤ ਵਿਚਾਰਾ ਦੇਵਗਦਾਰੀ ਪੰਜਵਾ

ਉਦਰ ਦੇਹੇ ਦੁਲਭ ਸਾਧੂ ਸੰਗ ਹਰ ਹਰ ਨਾਮ ਜਪੇਰੇ ਘਰੀ ਨਾ ਮੋਹਤ ਨਾ ਚਸਾ ਵਿਲੰਬ ਹੋ ਕਾਲ ਨਤੈ ਨਿਤ ਹੀਰੇ ਅੰਧ ਬਿਲਾਤੇ ਕਾਢੋ ਕਰਤੇ ਕਿਆ ਨਾ ਹੀ ਕਰਤੇ ਰੇ ਨਾਮ ਆਧਾਰ ਦੀਜੇ ਨਾਨਕ ਆਨੰਦ ਸੁਖ ਕਨੇਰੇ ਛੱਕੇ ਦੋ ਦੇਵਗਦਾਰੀ ਪੰਜਵਾ ਮਨ ਗੁਰਮਿਲ ਨਾਮ ਅਰਾਧਿਓ ਸੁਖ ਸਹਿਜ ਮੰਗਲ ਰਸ ਜੀਵਨ ਕਾ ਮੂਲ ਵਾਧਿਓ ਰਹਾਓ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਫਾਂਦਿਓ ਭਾਉ ਭਗਤ ਗਾਏ ਗੁਣ ਗੋਬਿੰਦ ਜਮ

सच मिले सुख होए, सच मिले सुख हो।

सोहंग ताप पछाणी है शब्द भेद पति आए गुरमुख।

जिन प्रेम कियो तिन्हीं प्रभु पायो, साच कहूं

ਸੁਜੋਬਣ ਤਨ ਪਛਤਾਣੀ ਗਿਆ ਸੁਜੋਬਣ ਗਿਆ ਸੁਜੋਬਣ ਤਨ ਪਛਤਾਣੀ।

जालो ऐसी।

ਸੁਣ ਸਜਣੀ ਦੂਤ ਮੂਏ ਬਿਖ ਖਾਈ ਜਬਕੀ ਉਪਜੀ ਤਬਕੀ ਤੈਸੀ ਰੰਗੁਲ ਪਹੀ ਮਨ ਪਹੀ ਸਹਿਜ ਸਮਾਧ ਸਦਾ ਲਿਵ ਹਰ ਸਿਓ ਜੀਵਾ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈਰਾਗੀ ਨਿਜ

कर ताड़ी लाई शुद्ध रस नाम रस मीठा शुद्ध रस

ਆਪੋ ਆਪਣਾ ਆਪੇ ਹੀ ਲੇਖਾ ਸੰਦੀ ਜਾਂ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਾਰ ਬਹੰਡੀਏ ਮੰਦਾ

Smacker it, but I.